0: CKJS 92.7 FM and HD1 Winnipeg, an Evanoff communication station.
1: The following is a paid program. The views and opinions do not represent those of CKJS or its advertisers.
2: ਪ੍ਰਾਈਮੀਸ਼ਰ ਟੀਵੀ ਦਾ ਖਾਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ। ਮੈਂ ਹਾਂ ਨਵਜੀਤ। ਪੂਰਾ ਹਫ਼ਤਾ ਪੰਨੂ ਸਾਹਿਬ ਦਾ ਸਾਥ ਹੁੰਦਾ, ਦੇਸ਼ ਦੁਨੀਆਂ ਦੇ ਅਹਿਮ ਮਸਲਿਆਂ ਤੇ ਗੱਲਬਾਤ ਕਰੀਦੀ ਹੈ। ਪੰਨੂ ਸਾਹਿਬ ਆਪਣੇ ਤਰੀਕੇ ਨਾਲ ਖ਼ਬਰਾਂ ਤੇ ਚਰਚਾ ਕਰਦੇ ਨੇ, ਅੱਜ ਵੀ ਉਹਨਾਂ ਦਾ ਸਾਥ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਸਵਾਗਤ ਜੀ, ਸਤਿ ਸ੍ਰੀ ਅਕਾਲ
3: ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ੍ਰੀ ਅਕਾਲ।
2: ਪੰਨੂ ਸਾਹਿਬ, ਪੰਜਾਬ ਦੇ ਵਿੱਚ ਕਈ ਥਾਵਾਂ ਤੇ ਕੇਂਦਰੀ ਜਾਂਚ ਏਜੰਸੀਆਂ ਦੀ ਰੇਡ ਵੱਜੀ ਹੈ, ਵਿਜੀਲੈਂਸ ਹੈੱਡਕੁਆਰਟਰ ਤੇ ਵੀ ਰੇਡ ਵੱਜੀ। ਉਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਹਲਚਲ ਵੀ ਹੈ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਸਿਆਸਤ ਵਿੱਚ ਵੀ ਹੈ, ਤੁਸੀਂ ਤਾਜ਼ਾ ਸਥਿਤੀ ਨੂੰ ਕਿਵੇਂ ਦੇਖਦੇ ਆ?
3: ਦੇਖੋ, ਇਹ ਤਾਂ ਸਧਾਰਨ ਛਾਪਾ ਕਿਸੇ ਦੇ ਘਰ ਕਿਆ ਪਿਆ ਹੋਵੇ, ਕਿਸੇ ਦੇ ਖੇਤਾਂ 'ਚ ਪਿਆ ਹੋਵੇ, ਚੱਲਦੀ ਬੱਸ ਤੇ ਕਿਤੇ ਫਲੈਂਕ ਸਕੁਐਡਰ ਟਿਕਟਾਂ ਚੈੱਕ ਕਰਨ ਵੀ ਆ ਜਾਣ ਤੇ ਇੱਕ ਵਾਰੀ ਹਫੜਾ ਦਫੜੀ ਤਾਂ ਮੱਚਦੀ ਮੱਚਦੀ ਹੈ
2: ਜੀ।
3: ਜਿਹੜੀ ਕੇਂਦਰ ਦੀ ਜਾਂਚ ਏਜੰਸੀ ਪੰਜਾਬ ਦੀ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਵੇਲੇ ਪੰਜਾਬ ਵਿੱਚ ਵੜਨੋਂ ਰੋਕੀ ਹੈ, ਜੋ ਆ ਕੇ ਛਾਪਾ ਮਾਰਦੀ ਹੈ ਤੇ ਕਿਸੇ ਦੇ ਘਰ ਨਹੀਂ ਮਾਰਦੀ, ਕਾਰੋਬਾਰੀ ਨੂੰ ਜਾਂ ਅਫਸਰ ਨੂੰ ਨਹੀਂ ਫੜਦੀ, ਪੰਜਾਬ ਦੀ ਇੱਕ ਆਪਣੀ ਜਾਂਚ ਏਜੰਸੀ ਦੇ ਦਫ਼ਤਰ ਨੂੰ ਅੱਧੀ ਰਾਤ ਜਾ ਕੇ ਘੇਰ ਲੈਂਦੀ ਹੈ ਤੇ ਸੰਸਨੀ ਤਾਂ ਫੈਲਣੀ। ਪਰਸੋਂ ਤੋਂ ਜਦੋਂ ਤੋਂ ਇਹ ਖ਼ਬਰਾਂ ਆਉਣੀਆਂ ਸ਼ੁਰੂ ਹੋਈਆਂ ਤੇ ਸਾਰੇ ਪੰਜਾਬ 'ਚ ਸੰਸਨੀ ਆ। ਦੂਸਰਾ ਇਹ ਕਿ ਸਾਰਿਆਂ ਨੂੰ ਪਤਾ, ਪਿਛਲੇ 10 ਸਾਲਾਂ ਦੇ ਵਿੱਚ ਵਟਸਐਪ ਦੀ ਫੈਕਟਰੀ ਇੰਨੀ ਜ਼ਿਆਦਾ ਤਗੜੀ ਹੋ ਗਈ ਹੈ, ਇਹਦੀ ਪ੍ਰੋਡਕਸ਼ਨ, ਇਹਦਾ ਉਤਪਾਦਨ ਦੁਨੀਆ ਦੀ ਕਿਸੇ ਹੋਰ ਵੀ ਫੈਕਟਰੀ ਤੋਂ ਵੱਧ ਹੈ। ਪਲ ਪਲ ਮਿੰਟ ਮਿੰਟ 'ਚ ਖ਼ਬਰਾਂ ਪੈਦਾ ਹੁੰਦੀਆਂ ਅਤੇ ਖਿਲਰਦੀਆਂ ਨੇ, ਛੱਟਾ ਹੀ ਦਿੱਤਾ ਜਾਂਦਾ। ਇਸ ਕੇਂਦਰੀ ਜਾਂਚ ਏਜੰਸੀ ਦੇ CBI ਦੇ ਛਾਪੇ ਨੂੰ ਲੈ ਕੇ ਅਸੀਂ ਪਿਛਲੇ 3 ਦਿਨਾਂ 'ਚ ਪਤਾ ਨਹੀਂ 300 ਕਿਸਮ ਦੀਆਂ ਖ਼ਬਰਾਂ ਸੁਣਨੀਆਂ। ਪਹਿਲਾਂ ਸੁਣਿਆ ਕਿ ਉਹਨਾਂ ਨੇ ਹੋਟਲ ਵਿੱਚ ਹੀ 3 ਫੜ ਲਿਆਂਦੇ ਆ ਅਤੇ ਲਿਆ ਕੇ ਅਤੇ ਵਿਜੀਲੈਂਸ ਦੇ ਦਫ਼ਤਰ ਨੂੰ ਘੇਰ ਲਿਆ। ਫਿਰ ਸੁਣਿਆ ਨਹੀਂ, ਭੱਜ ਗਏ ਸੀ, ਉਹਨਾਂ ਭੱਜਿਆ ਹੋਇਆਂ ਨੂੰ ਜਾ ਕੇ ਰਾਜਪੁਰੇ ਲਾਗੋਂ ਘੇਰਿਆ। ਉਹਦੇ ਬਾਅਦ ਖ਼ਬਰ ਆਈ ਕਿ ਉੱਥੇ ਵਿਜੀਲੈਂਸ ਦੇ ਦਫ਼ਤਰੋਂ 13 ਲੱਖ ਰੁਪਏ ਨਿਕਲ ਆਏ ਆ, ਵਿੱਚ ਕਿਸੇ ਵੱਡੇ ਸਾਹਿਬ ਦਾ ਨਾਂ ਆਉਂਦਾ। ਫਿਰ ਇਹ ਖ਼ਬਰਾਂ ਆਉਣ ਲੱਗ ਪਈਆਂ ਕਿ ਜਿਹੜੇ ਪਿਓ ਪੁੱਤ ਦਲਾਲੀ ਦਾ ਕੰਮ ਕਰਦੇ ਸੀ ਅਤੇ ਕਰਦੇ ਕਰਦੇ ਫੜੇ ਗਏ, ਉਹ ਪਿਓ ਪੁੱਤ ਮਲੋਟ ਦੇ ਆ ਅਤੇ ਮਲੋਟ ਇਲਾਕੇ 'ਚ ਇੱਕ ਵੱਡੀ ਰਾਜਨੀਤਿਕ ਸ਼ਖਸੀਅਤ ਦੇ ਨਾਲ ਉਹਨਾਂ ਦੀ ਨੇੜਤਾ ਬੜੀ ਹੈ। ਉਦੋਂ ਬਾਅਦ ਇਹ ਖ਼ਬਰ ਆ ਗਈ ਕਿ ਇਹਨਾਂ ਦਲਾਲ ਪਿਓ ਪੁੱਤ ਵਿੱਚੋਂ ਇੱਕ ਨੂੰ ਭਾਰਤੀ ਜਨਤਾ ਪਾਰਟੀ ਨੇ ਇਸ ਵਾਰੀ ਟਿਕਟ ਦੇਣ ਦਾ ਮਨ ਬਣਾਇਆ ਹੋਇਆ ਸੀ। ਅਚਾਨਕ ਕੇਂਦਰੀ ਏਜੰਸੀ ਨੇ ਆ ਕੇ ਛਾਪਾ ਮਾਰਿਆ, ਉਹ 'ਚ ਫਸ ਗਏ।
4: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
5: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ। ਅੱਜ ਹੀ ਕਾਲ ਕਰੋ 204-463-0110।
3: ਟਿਕਟ ਵੀ ਭਾਜਪਾ ਵਾਲਿਆਂ ਦੇਣੀ ਸੀ, ਕੇਂਦਰੀ ਏਜੰਸੀ ਵੀ ਭਾਜਪਾ ਵਾਲਿਆਂ ਦੇ ਕੰਟਰੋਲ 'ਚ ਆ। ਮੁੜ ਕੇ ਸਾਡੇ ਕੋਲ ਖ਼ਬਰ ਆਈ ਕਿ ਵਿਜੀਲੈਂਸ ਦੇ ਡਾਇਰੈਕਟਰ ਦਾ PA ਰਾਣਾ ਜਿਹੜਾ, ਉਹ ਤਾਂ ਵਾਅਦਾ ਮੁਆਫ ਗਵਾਹ ਬਣਨਾ ਮੰਨ ਗਿਆ ਅਤੇ ਅੱਜ ਸਵੇਰੇ ਖ਼ਬਰ ਆਈ ਕਿ ਉਹ ਤਾਂ ਅਜੇ ਫੜਿਆ ਹੀ ਨਹੀਂ ਗਿਆ। ਫਿਰ ਖ਼ਬਰਾਂ ਆਉਣ ਲੱਗ ਪਈਆਂ ਉਹਦੇ ਵਾਰੰਟ ਜਾਰੀ ਹੋ ਰਹੇ। ਇਹਨਾਂ ਸਾਰੀਆਂ 'ਚੋਂ ਅਸੀਂ ਸੱਚ ਕਿਹਨੂੰ ਮੰਨੀਏ ਤੇ ਝੂਠ ਕਹਿ ਕੇ ਕਿਹਨੂੰ ਨਕਾਰੀਏ? ਸਾਡੇ ਕੋਲ ਕੋਈ ਇਹੋ ਜਿਹਾ ਪੈਮਾਨਾ ਮਿਲਣ ਦਾ ਹੈ ਨਹੀਂ। ਹਰ ਪਾਸੇ ਤੋਂ ਅੱਡੋ ਅੱਡ ਖ਼ਬਰਾਂ ਆਉਂਦੀਆਂ
2: ਜੀ।
3: ਅੱਜ ਇਹ ਵੀ ਖ਼ਬਰ ਸਵੇਰ ਦੀ ਚੱਲ ਰਹੀ ਹੈ ਕਿ ਰਾਣੇ ਨੇ ਜਿਹੜੇ ਵਟਸਐਪ 'ਤੇ ਸੁਨੇਹ ਭੇਜੇ ਦਲਾਲਾਂ ਨੂੰ ਅਤੇ ਦਲਾਲਾਂ ਦੇ ਸੁਨੇਹ ਅੱਗੋਂ ਆਏ, ਉਹਨਾਂ ਦੇ ਆਧਾਰ 'ਤੇ ਅੱਜ ਵਿਜੀਲੈਂਸ ਦਾ ਇੱਕ ਵੱਡਾ ਅਫਸਰ ਜਿਹੜੀ ਗ੍ਰਿਫਤਾਰੀ ਹੋ ਜਾਣੀ ਹੈ, ਹੋ ਜਾਣੀ ਤਾਂ ਹੋ ਜਾਏ। ਇੱਕ ਮਹੀਨਾ ਹੋ ਗਿਆ ਅਸੀਂ IDFC ਘੁਟਾਲੇ 'ਚ ਰੋਜ਼ ਸੁਣਦੇ ਹਾਂ, 12-13 IAS ਅਫਸਰਾਂ ਦੇ ਨਾਂ ਉਹਦੇ ਜੀ ਉਹ ਫੜੇ ਜਾਣੇ, ਅਜੇ ਤੱਕ ਤਾਂ ਉਸ ਘੁਟਾਲੇ 'ਚ ਬੈਂਕ ਦੇ ਮੁਲਾਜ਼ਮ ਹੀ ਫੜੇ ਗਏ। ਸਰਕਾਰ ਦਾ, ਹਰਿਆਣੇ ਦਾ ਜਾਂ ਚੰਡੀਗੜ੍ਹ ਦਾ ਕੋਈ ਇਹੋ ਜਿਹਾ ਵੱਡਾ ਕਰਿੰਦਾ ਅਜੇ ਤੱਕ ਕਾਬੂ ਨਹੀਂ ਹੈ। ਜਦੋਂ ਕੁਛ ਹੋਵੇਗਾ ਵੇਖਿਆ ਜਾਵੇਗਾ। ਖੰਭਾਂ ਦੀਆਂ ਡਰਾਂ ਐਵੇਂ ਹਰ ਕੋਈ ਬਣਾਈ ਜਾਂਦਾ। ਅੱਜ ਹੁਣ ਖਬਰ ਆ ਗਈ ਹੈ ਕਿ ਜਿਹੜੀ ਕੇਂਦਰੀ ਜਾਂਚ ਏਜੰਸੀ ਹੈ, ਦੂਸਰੀ ED ਐਨਫੋਰਸਮੈਂਟ ਡਾਇਰੈਕਟੋਰੇਟ, ਉਹਨਾਂ ਨੇ ਲੁਧਿਆਣੇ 'ਚ ਫਿਰ ਛਾਪਾ ਮਾਰਿਆ, ਲੁਧਿਆਣੇ 'ਚ ਮਾਰਿਆ ਅਤੇ ਕਿਉਂਕਿ ਅਜੇ ਪਿਛਲੇ ਹਫ਼ਤੇ ਹੀ ਉੱਥੋਂ ਇੱਕ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨੂੰ ਫੜਿਆ ਗਿਆ ਸੀ। ਪੰਜਾਬ ਦਾ ਉਸ ਦਿਨ ਫੜੇ ਜਾਣ ਤੱਕ ਉਹ ਸਭ ਤੋਂ ਪਾਵਰਫੁੱਲ ਮੰਤਰੀ ਸੀ, ਬਿਜਲੀ ਦਾ ਮਹਿਕਮਾ ਵੀ ਉਹਦੇ ਕੋਲ ਸੀ, ਉਹਦੇ ਕੋਲ ਇੰਡਸਟਰੀ ਦਾ ਵੀ ਸੀ, ਲੋਕਲ ਬਾਡੀ ਪਤਾ ਨਹੀਂ ਕਿਹੜੇ ਕਿਹੜੇ ਮਹਿਕਮੇ, ਲਾਲਜੀਤ ਭੁੱਲਰ ਜੇਲ੍ਹ ਚਲਾ ਗਿਆ ਅਤੇ ਉਹਦਾ ਬੱਸਾਂ ਗੱਡੀਆਂ ਦਾ ਮਾਮਲਾ ਵੀ ਉਹਦੇ ਕੋਲ ਹੀ ਆ ਗਿਆ, ਉਹ ਫੜਿਆ ਗਿਆ ਸੀ ਉਸੇ ਸ਼ਹਿਰ 'ਚ। ਅੱਜ ਫਿਰ ਛਾਪਾ ਕਹਿੰਦੇ ਪੈ ਗਿਆ ਜਿਹਦੇ 'ਤੇ ਪਿਆ, ਇਹ ਬੰਦਾ ਉਹਦੇ ਨਾਲ ਦਾ, ਉਹਦੇ ਕਰਿੰਦਿਆਂ 'ਚੋਂ, ਉਹਦੇ ਜੋੜੀਦਾਰਾਂ 'ਚੋਂ ਆ ਕੋਈ ਕਿ ਹੋਰ ਆ। ਲੁਧਿਆਣਾ ਦੌਲਤ ਦਾ ਢੇਰ ਹੈ, ਉੱਥੇ ਇਹੋ ਜਿਹੇ ਪਤਾ ਹੀ ਨਹੀਂ ਕਿੰਨੇ ਲੋਕ ਨੇ, ਅਤੇ ਪਤਾ ਹੀ ਨਹੀਂ ਕਿੰਨੀ ਕਿਸਮ ਦੇ ਪੁੱਠੇ ਸਿੱਧੇ ਕੰਮ ਵੀ ਉੱਥੇ ਹੁੰਦੇ ਆ, ਜਿੱਥੇ ਮਾਇਆ ਜ਼ਿਆਦੀ ਹੋਵੇ ਉੱਥੇ ਪੁੱਠੇ ਕੰਮ ਵੀ ਵੱਧ ਹੁੰਦੇ ਆ। ਹਰ ਤੀਜੇ ਦਿਨ 'ਤੇ ਉੱਥੇ ਬੋਗਸ ਫਰਮਾਂ ਬਣਾ ਕੇ ਟੈਕਸਾਂ ਦੀ ਹੇਰਾਫੇਰੀ ਕਰਦੇ ਲੋਕ ਫੜੇ ਜਾਂਦੇ ਆ, ਅਤੇ ਜਿਹੜੇ ਫੜੇ ਜਾਂਦੇ ਕੋਈ 10-20-30-40-50 ਲੱਖ ਵਾਲਾ ਨਹੀਂ ਫੜਿਆ ਜਾਂਦਾ।
6: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ, ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ੋਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ, ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ 'ਤੇ ਤੁਸੀਂ ਜਾਣਾ।
3: ਕੋਈ 2-4-5-10-20 ਕਰੋੜ ਵਾਲਾ ਨਹੀਂ ਫੜਿਆ ਜਾਂਦਾ, ਕੋਈ 100 ਕਰੋੜ ਵਾਲਾ, ਕੋਈ 200 ਕਰੋੜ ਵਾਲਾ, ਕੋਈ 600 ਕਰੋੜ ਵਾਲਾ ਫੜੇ ਜਾਂਦੇ ਨੇ। ਇੰਨੀਆਂ ਇੰਨੀਆਂ ਵੱਡੀਆਂ ਦੌਲਤਾਂ ਤੇ ਐਡੇ ਵੱਡੇ ਠੱਗੀ ਦੇ ਕੰਮ ਚੱਲਦੇ ਪਏ ਆ
2: ਜੀ।
3: ਉਸ ਲੁਧਿਆਣੇ 'ਚ ਇੰਨਿਆਂ ਦੇ ਵਿੱਚ ਇੱਕ ਹੋਰ ਅੱਜ ਫੜਿਆ ਗਿਆ, ਤੇ ਕਿੱਡੀ ਕੁ ਵੱਡੀ ਖਾਸ ਗੱਲ ਆ, ਭਲਕ ਤੱਕ ਡਿਟੇਲ ਆਵੇਗੀ ਤੇ ਅਸੀਂ ਵੇਖਾਂਗੇ, ਪਰ ਇਹਦੇ ਨਾਲ ਪੰਜਾਬ ਦੀ ਰਾਜਨੀਤੀ 'ਚ ਭੂਚਾਲ ਹੈ। ਹਰ ਕੋਈ ਆਪਣੇ ਆਪ ਨੂੰ ਦੁੱਧ ਧੋਤਾ ਤੇ ਦੂਜੇ ਨੂੰ ਲਿਬੜਿਆ ਸਾਬਤ ਕਰਨ ਦਾ ਯਤਨ ਕਰ ਰਿਹਾ। ਜਿਹੜੇ ਕੱਲ੍ਹ ਤੱਕ ਇਕੱਠੇ ਸੀ ਉਹ ਵੀ ਇੱਕ ਦੂਜੇ 'ਤੇ ਉਂਗਲਾਂ ਉਠਾਉਂਦੇ ਆ। ਜਿਹੜੇ ਵਿਰੋਧੀ ਧਿਰ ਆਪ ਇਹੋ ਜਿਹੇ ਛਾਪਿਆਂ ਦਾ ਕਰਕੇ ਫਸੀ ਰਹੀ ਹੈ, ਉਹਨਾਂ ਦੇ ਆਪਣੇ ਵਕਤ ਬਥੇਰਾ ਕੁਝ ਹੁੰਦਾ ਰਿਹਾ। ਉਹ ਅੱਜ ਆਮ ਆਦਮੀ ਪਾਰਟੀ ਨੂੰ ਕਹਿਣ ਡਿਆ ਇਹਨਾਂ ਦੇ ਭ੍ਰਿਸ਼ਟਾਚਾਰ ਦਾ ਕਿੱਸਾ ਜ਼ਾਹਰ ਹੋ ਗਿਆ। ਉਹ ਛੱਡੋ ਠਾ ਯਾਰ, ਉਹਨਾਂ ਦੇ ਵੀ ਜ਼ਾਹਰ ਹੋ ਗਿਆ, ਤੁਹਾਡਾ ਵੀ ਪਹਿਲਾਂ ਜ਼ਾਹਰ ਹੋਇਆ ਸੀ। ਹਰ ਕੋਈ ਆਪੋ ਆਪਣੀ ਮੰਜੀ ਥੱਲੇ ਸੋਟਾ ਮਾਰ ਲਓ, ਉਹੀ ਬਹੁਤ ਆ। ਪੰਜਾਬ ਦੇ ਲੋਕਾਂ ਨੂੰ ਨਾ ਪਹਿਲਾਂ ਦਾ ਭੁਲੇਖਾ ਸੀ, ਨਾ ਹੁਣ ਵਾਲਿਆਂ ਦਾ ਭੁਲੇਖਾ। ਭੁਲੇਖਾ ਤਾਂ ਇਸ ਗੱਲ ਦਾ ਕਿ ਜਦੋਂ ਸਾਰੇ ਇੱਦਾਂ ਦੇ ਹੋਣ ਤੇ ਬੰਦੇ ਨੇ ਵੋਟ ਪੈਣੀ ਆ, ਤੇ ਪਾਵੇ ਕਿਹੜੇ ਖੂਚ, ਇੱਥੇ ਜਾ ਕੇ ਭੁਲੇਖਾ।
2: ਪਰ ਸਰ, ਤੁਸੀਂ ਵੋਟਾਂ ਦੀ ਗੱਲ ਕੀਤੀ ਆ, ਤਾਂ ਮਿਊਂਸੀਪਲ ਚੋਣਾਂ ਦਾ ਐਲਾਨ ਹੋਇਆ, ਅੱਜ ਨਾਮਜ਼ਦਗੀਆਂ ਵੀ ਸ਼ੁਰੂ ਹੋ ਗਈਆਂ ਨੇ, ਸਿਆਸੀ ਫਿਜ਼ਾ ਕੀ ਕਹਿੰਦੀ ਹੈ ਜੀ ਪੰਜਾਬ ਦੀ, ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਆ?
3: ਦੇਖੋ, ਅੱਜ ਵੋਟਾਂ ਵਾਸਤੇ ਨਾਮਜ਼ਦਗੀਆਂ ਸ਼ੁਰੂ ਹੋਈਆਂ ਨੇ 8 ਮਿਊਂਸੀਪਲ ਕਾਰਪੋਰੇਸ਼ਨਾਂ ਵਾਸਤੇ, 76 ਮਿਊਂਸੀਪਲ ਕੌਂਸਲਾਂ ਉਹਨਾਂ ਵਾਸਤੇ, ਅਤੇ ਸ਼ਾਇਦ 21 ਨਗਰ ਪੰਚਾਇਤਾਂ ਨੇ। ਬਾਕੀਆਂ ਦੀਆਂ ਚੋਣਾਂ ਪਹਿਲਾਂ ਹੋ ਚੁੱਕੀਆਂ ਨੇ ਜਾਂ ਕੁਝ ਦੀਆਂ ਅਜੇ ਚੋਣਾਂ ਵਾਸਤੇ ਤਰੀਕ ਨਹੀਂ ਆਈ, ਉਹ ਲਾਂਭੇ ਨੇ। ਇਹਨਾਂ ਸਾਰੀਆਂ ਵਾਸਤੇ ਅੱਜ ਨਾਮਜ਼ਦਗੀਆਂ ਸ਼ੁਰੂ ਹੋ ਗਈਆਂ, 2 ਦਿਨ ਹੋਰ ਅਜੇ ਨਾਮਜ਼ਦਗੀਆਂ ਚੱਲਦੀਆਂ ਰਹਿਣਗੀਆਂ, ਫਿਰ ਚੋਣ ਪ੍ਰਚਾਰ ਚੱਲੇਗਾ, ਰੁੱਸਿਆਂ ਨੂੰ ਮਨਾਉਣ ਦਾ ਸਿਲਸਿਲਾ ਚੱਲੇਗਾ। ਰਾਜ ਕਰਦੀ ਪਾਰਟੀ ਨਾਲ ਹਮੇਸ਼ਾ ਹੀ ਵੱਧ ਲੋਕ ਜੁੜਦੇ ਹੁੰਦੇ ਇਹੋ ਜਿਹੀਆਂ ਚੋਣਾਂ 'ਚ, ਹੁਣ ਵੀ ਜੁੜੇ ਆ। ਕਈਆਂ ਨੂੰ ਇਹ ਹੈ ਕਿ ਜਾਂਦੀ ਜਾਂਦੀ ਸਰਕਾਰ ਦੇ 6-7-8 ਮਹੀਨਿਆਂ 'ਚ ਕੋਈ ਗਰੰਟੇ ਲੈ ਲਓ, ਇਸ ਕਰਕੇ ਉਹਨਾਂ ਦੇ ਪੱਖ ਦਾ ਬੰਦਾ ਜਿਤਾ ਦਿਓ। ਮੈਂ ਹੈਰਾਨ ਹਾਂ, ਸਾਰੀਆਂ ਪਾਰਟੀਆਂ ਜਿਹਦੇ ਖਿਲਾਫ਼ ਰੌਲਾ ਪਾ ਰਹੀਆਂ, ਟਿਕਟਾਂ ਲੈਣ ਵਾਸਤੇ ਉਹਦੇ ਦਫ਼ਤਰਾਂ 'ਚ ਭੀੜ ਆ, ਦੂਜੀਆਂ ਪਾਰਟੀਆਂ ਦੇ ਦਫ਼ਤਰਾਂ 'ਚ ਟਿਕਟਾਂ ਲੈਣ ਵਾਲਿਆਂ ਦੀ ਭੀੜ ਨਹੀਂ ਲੱਭਦੀ। ਕਾਰਨ ਕੀ ਹੈ? ਇਹਦੇ ਨਾਲ ਟਿਕਟਾਂ ਲੈਣ ਵਾਲੇ ਵੱਧ ਕਿਉਂ ਨੇ? ਔਰ ਕਈ ਹਲਕੇ ਇਹੋ ਜਿਹੇ ਆ ਜਿੱਥੇ ਦੂਸਰੀਆਂ ਪਾਰਟੀਆਂ ਨੂੰ ਉਮੀਦਵਾਰ ਨਹੀਂ ਲੱਭਦਾ, ਅਤੇ ਇਸ ਗੱਲ ਦੀ ਉਡੀਕ ਵਿੱਚ ਨੇ ਕਿ ਆਮ ਆਦਮੀ ਪਾਰਟੀ ਦੇ ਉਸ ਹਲਕੇ ਤੋਂ 4 ਜਾਂ 5 ਉਮੀਦਵਾਰ ਆ, ਇੱਕ ਨੂੰ ਟਿਕਟ ਮਿਲਣੀ, ਜਿਹੜੇ 3 ਜਾਂ 2 ਰੁੱਸ ਗਏ ਉਹਨਾਂ 'ਚੋਂ ਇੱਕ ਆਪਾਂ ਖੜਾ ਕਰ ਦਿਆਂਗੇ। ਜਿਹੜੇ ਅੱਜ ਆਮ ਆਦਮੀ ਪਾਰਟੀ ਨਾਲ ਭੜਕੇ ਅਕਾਲੀਆਂ, ਕਾਂਗਰਸ ਜਾਂ ਭਾਜਪਾ ਵੱਲੋਂ ਖਲੋਣਗੇ, ਉਹ ਅਗਲੇ ਪਾਸੇ ਕਿਸੇ ਦੇ ਸਕੇ ਕਦੋਂ ਹੋਣਗੇ ਅਤੇ ਵੋਟਾਂ ਨਾਲ ਵਫ਼ਾਦਾਰੀ ਕਿੱਦਾਂ ਨਿਭਾਉਣਗੇ?
2: ਜੀ,
3: ਇਹ ਸਭ ਕੁਝ ਜੋ ਚੱਲਦਾ ਪਿਆ, ਵੋਟਾਂ ਪੈਣੀਆਂ 26 ਨੂੰ
2: ਜੀ,
3: ਇਹੋ ਜਿਹੇ ਮੌਕਿਆਂ 'ਤੇ ਝਗੜੇ ਵੀ ਹੁੰਦੇ ਆ, ਡਾਂਗ ਸੋਟਾ ਵੀ ਚੱਲਦਾ ਹੁੰਦਾ, ਪੰਚਾਇਤਾਂ 'ਚ ਵੱਧ ਚੱਲ ਜਾਂਦਾ, ਸ਼ਹਿਰੀਏ ਥੋੜ੍ਹਾ ਜਿਹਾ ਘੱਟ ਲੜਦੇ ਆ, ਪਰ ਵੇਖੋ ਵੇਖੀ ਪਿੰਡਾਂ ਵਾਲਿਆਂ ਵਾਂਗ ਇਹ ਵੀ ਲੱਗ ਪਿਆ। मैं बेनती करूँगा सारिआं नूं कि चोणां नूं चोणां समझ के इस प्रक्रिया च शामिल हो। इहनूं विगाड़न तों अगे पहलियां ने कोई कसर नहीं छड्डी। हुण अगों वास्ते कोई थोड़ा सोच लो, आखिरकार इस समाज तुहाडे बच्चिआं ने रहिणा। जो गंध तुसीं पा के जाओगे, जिहड़े कंडे खरार के तुसीं जाओगे, इस गंध चों तुहाडे बच्चिआं नूं निकलना पैणा। कंडे तुहाडे बच्चिआं दे पैरां च वज्जणे, अगों तुहाडी मर्जी।
2: सब अगली गल करदे आं तमिलनाडु दी। सरकार फ्लोर टेस्ट विचों पास हो गई है, दूसरी पार्टियां दे कुछ विधायक भी नाल आ गए है, इहदा हुण आउण वाले दिनां च की प्रभाव पै सकदा?
3: मिस्टर विजय ने उत्थे विजय टेस्ट पास कर लिया, भरोसे दा वोट ले लिया। किथे तां इह सी कि 234 सीटां चों 117 सीटां जिहड़ियां चाहीदियां, इक वधा के 118 कहिंदे सी, उहदे कोल होणियां नहीं। ते किथे इह है कि उहदे मगर 144 भुगत गया। ਗਵਰਨਰ ਸਾਹਿਬ ਤੁਹਾਨੂੰ ਸਹੁੰ ਵਿੱਚ ਕੌਣ ਨੂੰ ਤਿਆਰ ਨਹੀਂ ਸੀ, ਆਖੀ ਜਾਂਦੇ ਸੀ ਪਹਿਲਾਂ ਬਹੁਤ ਸੰਮਤੀ ਸਾਬਤ ਕਰ। ਹਾਲਾਂਕਿ ਸੁਪਰੀਮ ਕੋਰਟ ਪਹਿਲਾਂ ਇਹ ਫੈਸਲਾ ਦੇ ਚੁੱਕੀ ਹੈ ਕਿ ਬਹੁਤ ਸੰਮਤੀ ਦਾ ਫੈਸਲਾ ਗਵਰਨਰ ਦੀ ਕੋਠੀ 'ਚ ਨਹੀਂ, ਵਿਧਾਨ ਸਭਾ 'ਚ ਹੁੰਦਾ। ਮੁੜ ਕੇ ਦੋਵਾਂ ਕਮਿਊਨਿਸਟ ਪਾਰਟੀਆਂ ਦੇ ਦੋ ਦੋ MLA ਸੀ, ਉਹਨਾਂ ਸਪੋਰਟ ਦੇ ਦਿੱਤੀ। ਕਾਂਗਰਸ ਦੇ 4-5 ਸੀ, ਉਹਨਾਂ ਦੇ ਦਿੱਤੀ। ਇੱਕ ਛੋਟੀ ਪਾਰਟੀ ਆ ਗਈ। ਕੱਲ੍ਹ ਜੈਲਲਿਤਾ ਵਾਲੀ ਪਾਰਟੀ, ਜੈਲਲਿਤਾ ਤੋਂ ਬਾਅਦ ਜਿਹੜਾ ਪਲਾਨੀ ਸਵਾਮੀ ਸੰਭਾਲ ਰਿਹਾ ਸਾਬਕਾ ਮੁੱਖ ਮੰਤਰੀ, ਉਹਦੇ ਤੋਂ ਬਗਾਵਤ ਕਰਕੇ ਇੱਕ ਧੜਾ ਉਹ ਮਿਸਟਰ ਵਿਜੇ ਨਾਲ ਮਿਲ ਗਿਆ। ਉਹਨਾਂ ਨੇ ਆਖਿਆ ਜਿਹਦੇ ਮਗਰ ਸਾਰਾ ਤਮਿਲਨਾਡੂ ਭੁਗਤਿਆ, ਲੋਕਾਂ ਨੇ ਜਿਹਨੂੰ ਫਤਵਾ ਦਿੱਤਾ ਉਹਦੇ ਨਾਲ ਖਲੋਣਾ ਚਾਹੀਦਾ। ਜੇ ਉਹ ਖੜਾ ਇਸ ਗੱਲ ਦੇ ਉੱਤੇ ਕਿ ਮੈਂ ਤਮਿਲਨਾਡੂ ਦੇ ਲੋਕਾਂ ਦੀ ਸੇਵਾ ਕਰਾਂਗਾ, ਤਾਂ ਬਥੇਰਾ ਤੁਸੀਂ ਰਾਜ ਕੀਤਾ, ਵਾਰੀ ਵਾਰੀ ਇਸ ਵਾਰੀ ਉਹਨੂੰ ਪਰਖ ਲੈਣ ਦਿਓ, ਨਾ ਚੰਗਾ ਉਹ ਤਾਂ ਅਗਲੀ ਵਾਰੀ ਲਾਹ ਦਿਆਂਗੇ। ਦੋਵੇਂ DMK ਪਾਰਟੀਆਂ, DMK ਅਤੇ NDMK ਆਪੋ 'ਚ ਗੱਲਬਾਤ ਕਰਦੀਆਂ ਸੀ ਕਿ ਆਪਾਂ ਰਲ ਜਾਈਏ, ਤੈਨੂੰ ਪਾਸੇ ਰੱਖ ਲਈਏ, ਭਰੋਸੇ ਦੀ ਵੋਟ ਲੈ ਲਈ, ਅਗਲੇ 6 ਮਹੀਨੇ ਹੁਣ ਦੁਬਾਰਾ ਉਹਨੂੰ ਕੋਈ ਚਿੰਤਾ ਨਹੀਂ, ਆਰਾਮ ਨਾਲ ਕੰਮ ਚਲਾਵੇਗਾ। ਵੇਖਣਾ ਇਹ ਹੈ ਕਿ ਜਿੰਨੇ ਵੱਡੇ ਉਹਨੇ ਵਾਅਦੇ ਕਰ ਲਏ ਅੱਜ ਤੱਕ ਦੇ ਭਾਰਤ ਵਿੱਚ ਵਾਅਦਿਆਂ ਅਤੇ ਰਿਓੜੀਆਂ ਵੰਡਣ ਦਾ ਜਿਹੜਾ ਰਿਕਾਰਡ ਉਹਨੇ ਬਣਾ ਦਿੱਤਾ, ਏਡੇ ਵੱਡੇ ਰਿਕਾਰਡ ਨੂੰ ਤਾਂ ਭਾਰਤ ਵਿੱਚ ਸਿਰਫ ਇੱਕ ਬੰਦਾ ਤੋੜ ਸਕਦਾ, ਸਿਰਫ ਇੱਕ ਬੰਦਾ, ਅਤੇ ਉਹਦਾ ਨਾਂ ਨਰਿੰਦਰ ਮੋਦੀ ਆ। ਮੋਦੀ ਹੈ ਤਾਂ ਮੁਮਕਿਨ ਹੈ। ਹੁਣ ਅੱਗੋਂ ਵੇਖੋ ਕਿ ਇਹ ਜਿੱਤ ਦਾ ਬਾਕੀ ਦੇਸ਼ ਦੀ ਰਾਜਨੀਤੀ ਦੇ ਪ੍ਰਭਾਵ ਕੀ ਪੈਂਦਾ।
2: ਪੰਨੂ ਸਾਹਿਬ, ਅਗਲੀ ਗੱਲ ਕਰਦੇ ਆ ਰਾਹੁਲ ਗਾਂਧੀ ਹੋਰਾਂ ਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨਾਲ ਉਹਨਾਂ ਦੀ ਮੀਟਿੰਗ ਸੀ, ਮੀਟਿੰਗ ਵਿੱਚ ਉਹ ਵਾਕਆਊਟ ਕਰ ਗਏ ਨੇ। ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦਾ ਲੀਡਰ ਕੋਈ ਰਬੜ ਦੀ ਸਟੈਂਪ ਨਹੀਂ, ਇਹ ਕਹਿਣ ਦੀ ਜ਼ਰੂਰਤ ਕਿਉਂ ਪੈ ਗਈ ਹੈ ਜੀ? ਇਹਦੇ ਪਿਛਲੇ ਕਾਰਨ ਕੀ ਹੈ ਅਤੇ ਕੀ ਪ੍ਰਭਾਵ ਪੈ ਸਕਦੇ ਆ?
3: ਦੇਖੋ, ਰਾਹੁਲ ਗਾਂਧੀ ਇਸ ਵੇਲੇ ਕਾਂਗਰਸ ਪਾਰਟੀ ਦਾ ਇਕੱਲਾ ਲੀਡਰ ਨਹੀਂ, ਲੋਕ ਸਭਾ ਦੇ ਵਿੱਚ ਆਪੋਜੀਸ਼ਨ ਲੀਡਰ ਦਾ ਉਹਦੇ ਕੋਲ ਦਰਜਾ, ਜਿਹਦਾ ਕਰਕੇ ਉਹਦੇ ਕੋਲ ਕੇਂਦਰੀ ਮੰਤਰੀ ਦਾ ਦਰਜਾ ਵੀ ਹੈ। ਕਈ ਸੰਵਿਧਾਨਕ ਪੋਸਟਾਂ ਇਹੋ ਜਿਹੀਆਂ ਜਿਨ੍ਹਾਂ ਨੂੰ ਭਰਨ ਵਾਸਤੇ 3 ਜਾਂ 5 ਲੋਕਾਂ ਦੀ ਕਮੇਟੀ ਬਣਦੀ ਹੈ। ਇਹ ਜਿਹੜਾ ਮਾਮਲਾ ਸੀ, ਇੱਕ ਸੰਵਿਧਾਨਕ ਨਿਯੁਕਤੀ ਵਾਸਤੇ ਮੀਟਿੰਗ ਹੋਣੀ ਸੀ, ਉਹਦੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਆਏ ਬੈਠੇ ਸਨ, ਕਹਿੰਦੇ ਆ ਕਿ ਚੀਫ ਜਸਟਿਸ ਸਾਹਿਬ ਵੀ ਉੱਥੇ ਬੈਠੇ ਸੀ, ਰਾਹੁਲ ਗਾਂਧੀ ਵੀ। ਇਹੋ ਜਿਹੀਆਂ ਨਿਯੁਕਤੀਆਂ ਆਮ ਤੌਰ 'ਤੇ ਸਰਕਾਰ ਦੀ ਮਰਜ਼ੀ 'ਤੇ ਨਿਰਭਰ ਹੋ ਜਾਂਦੀਆਂ। ਜੋ ਪ੍ਰਧਾਨ ਮੰਤਰੀ ਆਖੇ ਉਹਦਾ ਵਜ਼ਨ ਵੱਧ ਜਾਂਦਾ, ਵਿਰੋਧੀ ਧਿਰ ਦਾ ਘੱਟ ਜਾਂਦਾ, ਅਤੇ ਵਿਰੋਧੀ ਧਿਰ ਨੂੰ ਆਪਣਾ ਵਿਰੋਧੀ ਨੋਟ ਕਿ ਅਸੀਂ ਸਹਿਮਤ ਨਹੀਂ, ਇਹ ਲਿਖਾਉਣ ਦਾ ਹੱਕ ਹੁੰਦਾ। ਜਦੋਂ ਵਿਰੋਧੀ ਧਿਰ ਦੇ ਵਿੱਚ ਲੋਕ ਸਭਾ ਦੀ ਲੀਡਰ ਸੁਸ਼ਮਾ ਸਵਰਾਜ ਹੁੰਦੀ ਸੀ, ਉਹ ਵੀ ਆਪਣਾ ਵਿਰੋਧੀ ਨੋਟ ਲਿਖਾਉਂਦੀ ਹੁੰਦੀ ਸੀ ਡਾਕਟਰ ਮਨਮੋਹਨ ਸਿੰਘ ਦੇ ਕੋਲ। ਜੇ ਰਾਹੁਲ ਗਾਂਧੀ ਉੱਥੇ ਆਪਣਾ ਵਿਰੋਧੀ ਨੋਟ ਲਿਖਾਉਣਾ ਚਾਹੁੰਦਾ, ਇਹਦੇ ਉੱਤੇ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਸਰਕਾਰ ਦਾ ਵਿਹਾਰ ਕੋਈ ਥੋੜ੍ਹਾ ਜਿਹਾ ਆਖੜ ਸੀ, ਉਹ ਗੁੱਸੇ ਵਿੱਚ ਆ ਗਿਆ ਬਾਹਰ, ਫਿਰ ਉਹਨੇ ਚਿੱਠੀ ਦੇ ਦਿੱਤੀ। ਉਹਨੇ ਚਿੱਠੀ 'ਚ ਵੀ ਲਿਖਿਆ ਕਿ ਵਿਰੋਧੀ ਧਿਰ ਦਾ ਆਗੂ ਤੁਹਾਡੀ ਰਬੜ ਦੀ ਮੋਹਰ ਨਹੀਂ ਹੋ ਸਕਦਾ, ਕਿ ਜਿੱਥੇ ਮਰਜ਼ੀ ਤੁਸੀਂ ਉਹਦੀ ਵੋਟ ਪਵਾ ਲਓ ਅਤੇ ਤੁਹਾਡੇ ਮਗਰ ਮਗਰ ਪਾ ਦਿਆ ਕਰੇ, ਇਹ ਤਾਂ ਨਹੀਂ ਜੇ ਪੈਣੀ, ਇਹ ਤੁਸੀਂ ਭੁੱਲ ਜਾਓ। ਉਹਨੇ ਦੂਸਰੀ ਗੱਲ ਆਖੀ ਆ, ਜਦੋਂ ਤੁਹਾਨੂੰ ਪਤਾ ਕਿ ਇਸ ਨਿਯੁਕਤੀ ਵਾਸਤੇ ਤੁਸੀਂ ਇਕੱਲੇ ਜ਼ਿੰਮੇਵਾਰ ਨਹੀਂ, ਸਰਕਾਰ ਇਕੱਲੀ ਜ਼ਿੰਮੇਵਾਰ ਨਹੀਂ, ਇਸ ਨਿਯੁਕਤੀ ਬਾਰੇ ਜਦੋਂ ਇਹ ਫੈਸਲਾ ਕਿ ਵਿਰੋਧੀ ਧਿਰ ਦਾ ਆਗੂ ਵਿੱਚ ਬੈਠੇਗਾ, ਜੇ ਵਿਰੋਧੀ ਧਿਰ ਦੇ ਆਗੂ ਦੀ ਗੱਲ ਮੰਨਣੀ ਤਾਂ ਪਾਸੇ ਰਹੀ, ਤੁਸੀਂ ਚੱਜ ਨਾਲ ਸੁਣਨੀ ਵੀ ਨਹੀਂ, ਮੀਟਿੰਗ ਦੀ ਕਾਰਵਾਈ ਦੇ ਵਿੱਚ ਉਹਦੇ ਵਿਚਾਰ ਵੀ ਠੀਕ ਤਰ੍ਹਾਂ ਨੋਟ ਨਹੀਂ ਕਰਨੇ, ਅਤੇ ਮੇਰੇ ਇੱਥੇ ਆਉਣ ਦਾ ਕੀ ਫਾਇਦਾ, ਮੈਂ ਨਾ ਆਇਆ ਕਰਾਂ? ਫਿਰ ਤੁਸੀਂ ਹਰ ਗੱਲ ਇੱਕ ਤਰਫਾ ਤੌਰ 'ਤੇ ਫੈਸਲਾ ਕਰਕੇ ਫਟਾਫਟ ਅਤੇ ਨਿਯੁਕਤੀਆਂ ਕਰੀ ਜਾਂਦੇ ਹੋ, ਚੋਣ ਕਮਿਸ਼ਨ 'ਚ ਨਿਯੁਕਤੀਆਂ, ਜਿੰਨੀਆਂ ਵੀ ਨਿਯੁਕਤੀਆਂ ਨੇ, ਕੇਂਦਰੀ ਵਿਜੀਲੈਂਸ ਕਮਿਸ਼ਨ ਦੀਆਂ ਵੀ ਨਿਯੁਕਤੀਆਂ, ਇਹਨਾਂ ਸਾਰੀਆਂ ਨਿਯੁਕਤੀਆਂ 'ਚ ਤੁਸੀਂ ਵਿਰੋਧੀ ਧਿਰ ਦੀ ਕੋਈ ਗੱਲ ਸੁਣ ਨਹੀਂ ਰਹੇ।
6: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: 92.7 FM CKJS Winnipeg's multilingual radio station for over 50 years.
7: ਮੈਨੀਟੋਬਾ ਵਿੱਚ ਖਸਰੇ ਦੇ ਮਾਮਲੇ ਵੱਧ ਰਹੇ ਹਨ। ਤੁਸੀਂ ਇਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਕਿਸੇ ਭਰੋਸੇਯੋਗ ਕੇਅਰ ਪ੍ਰੋਵਾਈਡਰ ਨਾਲ ਗੱਲ ਕਰੋ ਜਾਂ ਹੋਰ ਜਾਣਕਾਰੀ ਲਈ manitoba.ca/measles ਤੇ ਜਾਓ। ਮੈਨੀਟੋਬਾ ਸਰਕਾਰ ਵੱਲੋਂ ਇੱਕ ਸੁਨੇਹਾ।
3: ਉਹਨੇ ਜਿੰਨੇ ਜ਼ਬਰਦਸਤ ਤਰੀਕੇ ਨਾਲ ਸਾਰੀ ਗੱਲ ਆਖੀ, ਉਹਦੇ ਤੋਂ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੂਡ ਥੋੜਾ ਜਿਹਾ ਆਫ ਹੋਇਆ
2: ਜੀ,
3: ਕਿਉਂਕਿ ਇਸ ਤਰ੍ਹਾਂ ਕਦੇ ਰਾਹੁਲ ਗਾਂਧੀ ਸਿੱਧੇ ਤੌਰ ਤੇ ਹੁਣ ਤੱਕ ਕੜਕੇ ਬੋਲਿਆ ਨਹੀਂ ਸੀ। ਤੇ ਫਿਰ ਰਾਹੁਲ ਗਾਂਧੀ ਗੁੱਸੇ ਚ ਮੀਟਿੰਗ ਚੋਂ ਕਹਿੰਦੇ ਆ ਬਾਹਰ ਵੀ ਆ ਗਿਆ ਤੇ ਆ ਕੇ ਉਹਨੇ ਚਿੱਠੀ ਲਿਖ ਦਿੱਤੀ। ਉਦਾਂ ਸਮਝਣਾ ਚਾਹੀਦਾ ਕਿ ਆਪੋਜੀਸ਼ਨ ਲੀਡਰ ਠੀਕ ਹੈ, ਰਾਹੁਲ ਗਾਂਧੀ ਦੀ ਅਜੇ ਉਮਰ ਘੱਟ ਹੋਵੇਗੀ, ਪਰ ਉਹਨੂੰ ਕਿੰਨੇ ਸਾਲ ਹੋ ਗਏ ਰਾਜਨੀਤੀ 'ਚ। ਇਸ ਵੇਲੇ ਉਹ ਤਕਰੀਬਨ 20 ਸਾਲਾਂ ਤੋਂ ਵੱਧ ਹੋ ਕੇ ਪਾਰਲੀਮੈਂਟ ਵਿੱਚ ਲਗਾਤਾਰ ਇੰਨੇ ਸਮੇਂ ਤੋਂ ਕੇਂਦਰ ਵਿੱਚ ਕਦੇ ਰਾਜ ਕਰਦੀ ਪਾਰਟੀ ਦਾ ਲੀਡਰ ਵੀ ਰਿਹਾ ਅਤੇ ਕਦੇ ਹੁਣ ਪਿਛਲੇ 12 ਸਾਲਾਂ ਤੋਂ ਵਿਰੋਧੀ ਧਿਰ ਦੀ ਪਾਰਟੀ ਦਾ ਵੀ ਲੀਡਰ ਰਿਹਾ। ਕਦੇ ਉਹ ਵਿਰੋਧੀ ਧਿਰ ਦੀ ਸਭ ਤੋਂ ਵੱਡੀ ਪਾਰਟੀ ਦੇ ਲੀਡਰ ਵਜੋਂ ਲੋਕ ਸਭਾ 'ਚ ਬਹਿੰਦਾ ਸੀ, ਕਦੇ ਉਹਦੀ ਮੈਂਬਰੀ ਖਾਰਜ ਕਰਤੀ ਅਤੇ ਉਹ ਦੁਬਾਰਾ ਸੁਪਰੀਮ ਕੋਰਟ ਤੋਂ ਜਿੱਤ ਕੇ ਆ ਗਿਆ ਸੀ। ਬੜੇ ਰੰਗ ਵੇਖ ਚੁੱਕਾ ਅਤੇ ਇੰਨੇ ਰੰਗ ਵੇਖਣ ਤੋਂ ਬਾਅਦ ਉਹਨੂੰ ਸੰਵਿਧਾਨਕ ਸਮੇਂ 'ਤੇ ਆ ਗਈ ਹੈ। ਆਮ ਤੌਰ 'ਤੇ ਕਿਹਾ ਜਾਂਦਾ ਕਿ ਲੋਕਤੰਤਰ ਵਿੱਚ ਹਾਊਸ ਚੱਲਦਾ ਰੱਖਣਾ, ਪਾਰਲੀਮੈਂਟ ਜਾਂ ਵਿਧਾਨ ਸਭਾ ਨੂੰ ਚੱਲਦੀ ਰੱਖਣਾ ਰਾਜ ਕਰਦੀ ਪਾਰਟੀ ਦਾ ਕੰਮ ਹੁੰਦਾ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪੋਜੀਸ਼ਨ ਜੇ ਨਾਰਾਜ਼ ਵੀ ਉਹਨੂੰ ਕਿਸੇ ਗੱਲ ਦੇ ਉੱਤੇ ਠਿੱਬੀ ਵੀ ਲਾਉਣੀ, ਹਰਾਉਣਾ ਵੀ ਹੈ। ਜਨਤਾ ਵਿੱਚ ਇਹ ਪ੍ਰਭਾਵ ਨਾ ਜਾਵੇ ਕਿ ਰਾਜ ਕਰਦੀ ਪਾਰਟੀ ਧੱਕੇਸ਼ਾਹੀ ਕਰ ਰਹੀ ਹੈ। ਜਨਤਾ ਦੇ ਵਿੱਚ ਇਹ ਪ੍ਰਭਾਵ ਜਾਵੇ ਕਿ ਉਹਨੂੰ ਖੁੱਲ੍ਹਾ ਮੌਕਾ ਦਿੱਤਾ ਜਾ ਰਿਹਾ ਜੋ ਉਹਦਾ ਹੱਕ ਬਣਦਾ। ਸਰਕਾਰ ਜਿੰਨੀ ਮਰਜ਼ੀ ਠੀਕ ਹੋਵੇ, ਜੇ ਬਾਹਰ ਪ੍ਰਭਾਵੀ ਹੋਵੇ ਕਿ ਸਰਕਾਰ ਕਿਸੇ ਦੀ ਗੱਲ ਹੀ ਨਹੀਂ ਸੁਣਦੀ, ਆਪਣੀ ਮਰਜ਼ੀ ਨਾਲ ਜੋ ਮਰਜ਼ੀ ਰੋਲ ਘਚੋਲਾ ਕਰੀ ਜਾਂਦੀ ਹੈ, ਅਤੇ ਫਿਰ ਇਹੋ ਜਿਹੇ ਕੀਤੇ ਕੰਮ ਦਾ ਫਾਇਦਾ ਵੀ ਕੋਈ ਨਹੀਂ ਹੁੰਦਾ। ਰਾਹੁਲ ਗਾਂਧੀ ਨੇ ਜਿਹੜੇ ਢੰਗ ਨਾਲ ਸਾਰੀਆਂ ਗੱਲਾਂ ਗਣਾਈਆਂ ਨੇ, ਕਿਸੇ ਵਕਤ ਅਟਲ ਬਿਹਾਰੀ ਵਾਜਪਾਈ ਜੀ ਵੀ ਸੁਣਾਉਂਦੇ ਰਹੇ, ਕਿਸੇ ਵਕਤ

0: ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
1: ਬੜੇ ਹਾਂ ਪੱਖੀ ਢੰਗ ਨਾਲ ਲੈਣਾ ਚਾਹੀਦਾ ਤੇ ਬੁਰਾ ਮਨਾਉਣ ਦੀ ਲੋੜ ਨਹੀਂ, ਫਿਰ ਲੋਕਤੰਤਰ ਕਾਹਦਾ ਜੀ, ਅਸੀਂ ਵਿਰੋਧ ਦੀ ਗੱਲ ਵੀ ਨਹੀਂ ਸੁਣਨੀ ਚਾਹੀਦੀ ਹੈ।
2: ਤੁਹਾਨੂੰ ਸਾਹਿਬ ਅਗਲੀ ਗੱਲ ਕਰਦੇ ਹਾਂ ਸੁਪਰੀਮ ਕੋਰਟ ਦੀ। ਅਦਾਲਤ ਨੇ ਕਿਹਾ ਕਿ ਹਿੰਦੂ ਹੋਣ ਲਈ ਮੰਦਰ ਜਾਣਾ ਜ਼ਰੂਰੀ ਨਹੀਂ, ਇਹਦੇ ਮਾਇਨੇ ਕੀ ਹੈ, ਇਹ ਕਹਿਣ ਦੀ ਜ਼ਰੂਰਤ ਕਿਉਂ ਪੈ ਗਈ?
1: ਮੈਂ ਤਾਂ ਸੁਪਰੀਮ ਕੋਰਟ ਤੋਂ ਵੀ ਗਾਹ ਜਾਂਦਾ, ਇਕੱਲਾ ਹਿੰਦੂ ਕਿਉਂ, ਦੁਨੀਆਂ ਦੇ ਕਿਸੇ ਵੀ ਧਰਮ ਨਾਲ ਜੁੜਿਆ ਕੋਈ ਵਿਅਕਤੀ ਹੋਵੇ, ਉਹਦਾ ਆਪਣੇ ਧਰਮ ਸਥਾਨ ਜਾਂ ਕਿਸੇ ਵੀ ਧਰਮ ਸਥਾਨ ਜਾਣਾ ਕੋਈ ਜ਼ਰੂਰੀ ਨਹੀਂ। ਇੱਕ ਸ਼ੇਰ ਹੈ ਨਾ, ਦਿਲ ਕੇ ਆਈਨੇ ਮੇਂ ਹੈ ਤਸਵੀਰੇ ਯਾਰ, ਜਬ ਜਰਾ ਗਰਦਨ ਜੁਗਾਈ ਦੇਖ ਲਈ। ਜੇ ਕੋਈ ਆਪਣੇ ਦਿਲ ਦੇ ਵਿੱਚੋਂ ਗਰਦਨ ਝੁਕਾ ਕੇ ਵੇਖਣਾ ਚਾਹੁੰਦਾ ਵੇਖ ਲਵੇ, ਕਿਸੇ ਨੂੰ ਕੀ ਇਤਰਾਜ਼ ਹੈ। ਕੋਈ ਜ਼ਰੂਰੀ ਨਹੀਂ ਕਿ ਧਰਮ ਸਥਾਨ ਜਾਵੇ। ਕਈ ਵਾਰੀ ਇਹ ਵੀ ਹੁੰਦਾ ਕਿ ਧਰਮ ਸਥਾਨਾਂ 'ਤੇ ਜਾ ਕੇ ਲੋਕਾਂ ਦਾ ਮਨ ਇਸ ਗੱਲ ਤੋਂ ਦੁਖੀ ਹੁੰਦਾ ਕਿ ਜੋ ਅਸੀਂ ਬਾਹਰੋਂ ਵੇਖਿਆ ਸੀ ਉਹ ਇੱਥੇ ਹੈ ਨਹੀਂ, ਇੱਥੇ ਆ ਕੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਵੇਖ ਲਈਆਂ ਜਿਹੜੀਆਂ ਮਨ ਨੂੰ ਦੁਖੀ ਕਰਦੀਆਂ। ਧਰਮ ਸਥਾਨਾਂ 'ਚ ਅੱਜ ਕੱਲ੍ਹ ਇਸ ਤਰ੍ਹਾਂ ਦੇ ਕੰਮ, ਕੁਝ ਤਾਂ ਠੱਗ ਚੋਰ ਉੱਥੇ ਜਾ ਵੜਦੇ ਭੀੜ ਦੇ ਵਿੱਚ, ਉਹ ਤਾਂ ਗਲਤ ਬੰਦੇ, ਉਹਨਾਂ ਨੂੰ ਅਸੀਂ ਗੈਰ ਸਮਾਜੀ ਅਨਸਰ ਆਖਾਂਗੇ। ਧਰਮ ਸਥਾਨਾਂ ਦੇ ਬਾਹਰ ਇਹ ਕਿਉਂ ਲਿਖਿਆ ਹੁੰਦਾ ਠੱਗਾਂ ਚੋਰਾਂ ਤੋਂ ਬਚੋ, ਉੱਥੇ ਆਖਰ ਜਾਂਦੇ ਤਾਂ ਹੀ ਹਨ
2: ਜੀ।
1: ਜਿੱਥੇ ਲੋਕ ਪਾਪ ਬਖਸ਼ਾਉਣ ਜਾਂਦੇ ਉੱਥੇ ਕੁਝ ਸ਼ਰਾਰਤੀ ਬੰਦੇ ਪਾਪ ਕਰਨ ਵੀ ਜਾਂਦੇ। ਦੂਸਰੀ ਗੱਲ ਕਿ ਦੁਨੀਆਂ ਦਾ ਕਿਹੜਾ ਧਰਮ ਬਚਿਆ ਜਿਹਦੇ 'ਚ ਧਾਰਮਿਕ ਸ਼ਖਸੀਅਤਾਂ ਅਤੇ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੇ ਗਲਤ ਕੰਮ ਨਹੀਂ ਕੀਤੇ? ਹਰ ਧਰਮ ਦੇ ਵਿੱਚ ਗਲਤ ਕੰਮ ਹੁੰਦੇ ਅਤੇ ਹਰ ਧਰਮ 'ਚ ਗਲਤ ਕੰਮ ਹੁੰਦੇ, ਫੜੇ ਜਾਂਦੇ। ਜਿਹੜਾ ਇੱਕ ਫੜਿਆ ਜਾਂਦਾ ਉਹਨੂੰ ਪਾਸੇ ਕਰਦੇ ਅਤੇ ਉਹਦੇ ਨਾਲ ਦੇ ਫਿਰ ਕਰੀ ਜਾਂਦੇ। ਕਈ ਧਰਮ ਸਥਾਨ ਇਹੋ ਜਿਹੇ ਜਿੱਥੇ ਮੁੜ ਮੁੜ ਕੇ ਹੇਰਾ ਫੇਰੀਆਂ ਹੁੰਦੀਆਂ। ਬਸ ਉਹ ਮੁਹਾਵਰਾ ਲੈ ਲਓ, ਲਾਤੀ ਲੋਈ ਤੇ ਕੀ ਕਰੇਗਾ ਕੋਈ। ਸ਼ਰਮ ਜਿਹੜੀ ਆ ਉਹ ਲਾਈ ਪਈ ਹੈ, ਉਹਦਾ ਕਰਕੇ ਜਿਹੜੀਆਂ ਗੱਲਾਂ ਹੁੰਦੀਆਂ, ਜਿਹ 'ਚ ਸੁਪਰੀਮ ਕੋਰਟ ਨੇ ਆਖਿਆ ਕਿ ਹਿੰਦੂ ਹੋਣ ਵਾਸਤੇ ਮੰਦਰ ਜਾਣਾ ਜ਼ਰੂਰੀ ਨਹੀਂ। ਜੇ ਤੁਸੀਂ ਪੂਜਾ ਪਾਠ ਕਰਨਾ, ਤੁਸੀਂ ਆਪਣੇ ਘਰ ਦੇ ਵਿੱਚ ਵੀ ਦੀਵਾ ਜਗਾ ਕੇ ਕਰ ਸਕਦੇ। ਮੈਂ ਬੜੇ ਇਹੋ ਜਿਹੇ ਘਰਾਂ 'ਚ ਗਿਆ ਜਿੱਥੇ ਲੋਕ ਆਪਣੇ ਘਰ 'ਚ ਪਾਠ ਕਰਦੇ, ਆਪਣੇ ਘਰ 'ਚ ਦੀਵਾ ਜਗਾਉਂਦੇ, ਆਪਣੇ ਘਰ 'ਚ ਨਮਾਜ਼ ਪੜ੍ਹਦੇ। ਕ੍ਰਿਸਚਨ ਵੀ ਇਹੋ ਜਿਹੇ ਵੇਖੇ ਆ ਜਿਹੜੇ ਸਵੇਰੇ ਉੱਠ ਕੇ ਆਪਣੇ ਘਰ ਦੇ ਵਿੱਚ ਬੰਦਗੀ ਕਰ ਲੈਂਦੇ ਆ, ਨਹੀਂ ਜਾਂਦੇ ਚਰਚ। ਜੇ ਉਹ ਕੋਈ ਨਹੀਂ ਜਾਣਾ ਚਾਹੁੰਦਾ, ਤੁਸੀਂ ਬਦੋ ਬਦੀ ਕਿਸੇ ਨੂੰ ਨਹੀਂ ਲਿਜਾ ਸਕਦੇ। ਬਦੋ ਬਦੀ ਕਿਸੇ ਨੂੰ ਉੱਥੇ ਜਾਣ ਵਾਸਤੇ ਆਖਣਾ ਵੀ ਗਲਤ ਆ। ਗੁਰਬਾਣੀ 'ਚ ਆਉਂਦਾ, ਬੱਧਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ। ਤੁਸੀਂ ਵਧੋ ਵਧੀ ਲੋਕਾਂ ਨੂੰ ਉਸ ਪਾਸੇ ਨੂੰ ਤੁਰੋਗੇ ਤਾਂ ਉਹਦਾ ਫਾਇਦਾ ਕੀ ਹੋਵੇਗਾ? ਕਈ ਲੋਕ ਜਾਣਾ ਨਹੀਂ ਚਾਹੁੰਦੇ, ਇਸ ਕਰਕੇ ਜਾਂਦੇ ਆ, ਯਾਰ ਸਾਰੇ ਚਲੇ, ਜੇ ਮੈਂ ਨਾ ਗਿਆ ਤਾਂ ਕੀ ਗੱਲਾਂ ਕਰਨਗੇ।
0: ਪ੍ਰਿਸਟੀਨ ਡੈਂਟਲ, ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313744444, 4313744444।
1: ਅਮਲਾਂ ਦੇ ਵਿੱਚ ਬੰਦਾ ਨੇਕ ਹੋਣਾ ਚਾਹੀਦਾ, ਨੇਕ ਆਪਣੇ ਧਰਮ ਦੀ ਸਿੱਖਿਆ ਦੇ ਮਾਮਲੇ 'ਚ ਹੋਣਾ ਚਾਹੀਦਾ। ਜੇ ਬੰਦਾ ਆਪਣੇ ਮਨ ਦੀ ਸਿੱਖਿਆ ਜਿਹੜੀ ਹੈ, ਧਾਰਮਿਕ ਸਿੱਖਿਆ ਹੋਵੇ, ਸਮਾਜਿਕ ਸਿੱਖਿਆ ਹੋਵੇ, ਉਹਦੇ 'ਚ ਨੇਕ ਹੈ ਅਤੇ ਉਹਦਾ ਦਿਲ ਹੀ ਉਹਦਾ ਧਰਮ ਸਥਾਨ ਹੈ। ਬਾਕੀ ਰਹਿ ਗਈ ਗੱਲ ਸੁਪਰੀਮ ਕੋਰਟ ਦੀ, ਉਹ ਅੱਜ ਕੋਈ ਗੱਲ ਕਰਦੇ, ਕੱਲ੍ਹ ਨੂੰ ਉਹ ਤੋਂ ਉਲਟ ਵੀ ਕਰ ਦਿੰਦੇ। ਕਿਸੇ ਕੇਸ ਵਿੱਚ ਉਹ ਕਹਿੰਦੇ ਆ ਜੇ ਬੰਦਾ ਇੰਨਾ ਹੀ ਸਿੱਧੜ ਸੀ, ਉਹਨੂੰ 20 ਸਾਲ ਤੱਕ ਪਤਾ ਨਹੀਂ ਲੱਗਾ, ਉਹਨੂੰ ਹੁਣ ਪਤਾ ਲੱਗਾ ਅਤੇ ਇਹ ਸਮਾਜ ਦਾ ਕਸੂਰ ਆ, ਉਹਨੂੰ ਹੱਕ ਮਿਲਣਾ ਚਾਹੀਦਾ। ਕਿਸੇ ਕੇਸ ਵਿੱਚ ਕਹਿ ਦਿੰਦੇ ਆ ਇਹ ਤਾਂ 1 ਸਾਲ ਦੇ ਅੰਦਰ ਅੰਦਰ ਤੈਨੂੰ ਪਟੀਸ਼ਨ ਕਰਨੀ ਚਾਹੀਦੀ ਸੀ, ਤੂੰ 12 ਸਾਲ ਹੋ ਗਏ ਕੀਤੀ ਨਹੀਂ। ਜੇ ਤੈਨੂੰ ਆਪਣੇ ਹੱਕਾਂ ਦਾ ਗਿਆਨ ਨਹੀਂ ਤਾਂ ਤੇਰੀ ਪਟੀਸ਼ਨ ਨਹੀਂ ਸੁਣੀ ਜਾ ਸਕਦੀ। ਕਿਉਂ ਨਹੀਂ ਸੁਣੀ ਜਾ ਸਕਦੀ? ਜਿਹਨੂੰ ਕੱਖ ਨਹੀਂ ਪਤਾ ਉਹਦੀ ਵੀ ਸੁਣਵਾਈ ਅਦਾਲਤ ਵਿੱਚ ਹੋਣੀ ਚਾਹੀਦੀ ਹੈ। ਅਦਾਲਤਾਂ ਕਈ ਵਾਰੀ ਇੱਕ ਦੂਸਰੇ ਤੋਂ ਉਲਟ ਫੈਸਲੇ ਵੀ ਦੇ ਰਹੀਆਂ। ਜਿਹੜੀ ਗੱਲ ਉਹਨਾਂ ਨੇ ਆਖੀ ਹੈ ਕਿ ਕਿਸੇ ਵੀ ਧਰਮ ਸਥਾਨ 'ਚ ਜਾਣਾ ਕਿ ਨਹੀਂ ਜਾਣਾ, ਬੰਦੇ ਦੀ

0: ਕੀ ਹੋਣਾ ਚਾਹੀਦਾ ਕਿ ਆਪਣੇ ਘਰ 'ਚ ਦੀਵਾ ਜਗਾ ਕੇ ਆਪਣੇ ਆਪ ਨੂੰ ਸੰਤੁਸ਼ਟ ਕਰ ਲੈਂਦਾ ਅਤੇ ਉਹਦਾ ਹੱਕ ਹੈ, ਉਹਦੇ 'ਚ ਕਿਸੇ ਨੂੰ ਕੋਈ ਦਖਲ ਨਹੀਂ ਦੇਣਾ ਚਾਹੀਦਾ।
1: ਪਰ ਸਰ ਅਗਲੀ ਗੱਲ ਕਰਦੇ ਹਾਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ, ਉਹ ਚੀਨ ਯਾਤਰਾ 'ਤੇ ਜਾ ਰਹੇ ਹੈ। ਇੱਕ ਪਾਸੇ ਅਮਰੀਕਾ ਇਰਾਨ ਅਤੇ ਇਜ਼ਰਾਈਲ ਦਾ ਯੁੱਧ ਚੱਲਦਾ ਪਿਆ ਅਤੇ ਉੱਧਰ ਚੀਨ ਦੀ ਯਾਤਰਾ, ਇਹਦਾ ਸਿਆਸਤ 'ਤੇ ਯੁੱਧ 'ਤੇ ਕੀ ਪ੍ਰਭਾਵ ਪੈ ਸਕਦਾ?
0: ਮੈਨੂੰ ਪਤਾ ਨਹੀਂ ਡੋਨਲਡ ਟਰੰਪ ਕੋਈ ਮਾੜਾ ਫੇਰਦੇ ਆ ਕਿ ਨਹੀਂ ਫੇਰਦੇ। ਕਈਆਂ ਧਰਮਾਂ 'ਚ ਮਾੜਾ ਵੀ ਹੁੰਦੀ, ਕਿਸੇ ਇੱਕ ਧਰਮ 'ਚ ਨਹੀਂ ਕਈਆਂ 'ਚ, ਅਤੇ ਮਾੜਾ ਦੇ ਮਣਕੇ ਵੀ ਹੁੰਦੇ ਆ। ਉਹਦੇ ਮਾੜਾ ਦੇ ਮਣਕੇ ਕਿੰਨੇ, ਉਹ ਰੋਜ਼ ਹੀ ਉੱਠ ਕੇ 51 51 51 ਪਹਿਲਾਂ ਕਹਿੰਦਾ ਮੈਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾ ਲੈਣਾ, ਫਿਰ ਕਹਿੰਦਾ ਮੈਂ ਵੈਨਜੂਏਲਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾ ਲੈਣਾ, ਫਿਰ ਕਹਿੰਦਾ ਮੈਂ ਕਿਊਬਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾ ਲੈਣਾ। ਰੋਜ਼ 51ਵਾਂ ਸੂਬਾ ਬਣਾਉਂਦਾ, ਹੁਣ ਚੀਨ ਨੂੰ ਚੱਲਿਆ, ਚੀਨ ਨੂੰ ਤਾਂ ਬਣਾ ਨਹੀਂ ਸਕਦਾ, ਕਿਤੇ ਉੱਥੇ ਜਾ ਕੇ ਇਹ ਨਾ ਕਹੋ ਵੀ ਤੁਸੀਂ ਤਾਈਵਾਨ ਦੀ ਲੜਾਈ ਨਾ ਪਾਓ, ਤਾਈਵਾਨ ਨੂੰ ਤਾਂ ਆਪਣਾ 51 ਸੂਬਾ ਬਣਾ ਲੈਣਾ।
1: ਜੀ
0: ਜਿਹੜੇ ਚੀਨ ਦੇ ਖਿਲਾਫ ਲਗਾਤਾਰ ਇਹ ਬੋਲਦਾ, ਅੱਜ ਉਸੇ ਚੀਨ ਨੂੰ ਚੱਲਿਆ। ਅਖਬਾਰਾਂ ਸਿਰਫ ਇਹ ਲਿਖ ਰਹੀਆਂ ਇੰਨੇ ਲੱਖ ਕਰੋੜ ਡਾਲਰ ਦੀ ਜੈੱਟ ਜਹਾਜ਼ਾਂ ਦੀ ਉੱਥੇ ਡੀਲ ਹੋ ਜਾਣੀ ਹੈ। ਇਹ ਡੀਲ 3 ਮਹੀਨੇ ਪਹਿਲਾਂ ਵੀ ਹੋ ਸਕਦੀ ਸੀ, ਇਹ 2 ਮਹੀਨੇ ਰੁਕ ਕੇ ਵੀ ਹੋ ਸਕਦੀ ਹੈ। ਐਨ ਉਸ ਮੌਕੇ ਡੋਨਲਡ ਟਰੰਪ ਚੀਨ ਨੂੰ ਕਿਉਂ ਚੱਲਿਆ, ਜਦੋਂ ਇਰਾਨ ਦੀ ਲੜਾਈ 'ਚ ਫਸਿਆ ਪਿਆ, ਪੰਜਾਬੀ 'ਚ ਕਹੀਏ ਤਾਂ ਵੇਲਣੇ 'ਚ ਵਾਂ ਫਸੀ ਹੈ। ਸਿਰਫ ਜਹਾਜ਼ਾਂ ਦੀ ਡੀਲ ਵਾਸਤੇ ਇਹਨੂੰ ਐਡੀ ਦੂਰ ਤੱਕ ਭੱਜੇ ਜਾਣ ਦੀ ਲੋੜ ਨਹੀਂ ਸੀ। ਇਹਨਾਂ ਕੁ ਕੰਮ 'ਤੇ ਅੱਜ ਕੱਲ੍ਹ ਜਿਹੜੀ ਵੀਡੀਓ ਕਾਨਫਰੰਸ ਉਹਦੇ ਰਾਹੀਂ ਵੀ ਹੋ ਜਾਂਦਾ, ਆਪਣੇ ਵਿਦੇਸ਼ ਮੰਤਰੀ, ਆਪਣੇ ਵਪਾਰ ਮੰਤਰੀ ਉਹਨਾਂ ਸਾਰਿਆਂ ਨੂੰ ਭੇਜ ਦਿੰਦਾ ਅਤੇ ਆਪ ਇੱਥੋਂ ਵੀਡੀਓ ਕਾਨਫਰੰਸ ਰਾਹੀਂ ਸਾਰ ਦਿੰਦਾ। ਫਿਰ ਵੀ ਜੇ ਚੱਲਿਆ ਤਾਂ ਇਹਦੇ ਪਿੱਛੇ ਕੋਈ ਵੱਡਾ ਸੌਦਾ ਜਾਪਦਾ ਜਿਹਦੇ ਵਾਸਤੇ ਗੱਲ ਕਰਨ ਚੱਲਿਆ।
1: ਪੰਨੂ ਸਾਹਿਬ, ਤੁਸੀਂ ਸਮਾਂ ਕੱਢਿਆ, ਖਬਰਾਂ 'ਤੇ ਚਰਚਾ ਕੀਤੀ, ਤੁਹਾਡਾ ਬਹੁਤ ਧੰਨਵਾਦ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਹੋਰਾਂ ਪ੍ਰੋਗਰਾਮਾਂ ਲਈ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।

0: Save 92.7 FM CKJS wherever you want with the iHeartRadio app. Download the app for free in your app store today. Search iHeartRadio.
1: Curbside yard waste collection is starting for the season. We'll pick up your yard waste once every 2 weeks on the same day we empty your recycling and garbage carts. Leave your yard waste containers at least an arm's length away from your carts. You can put leaves, plants, flowers, branches, grass, and tree clippings in compostable paper yard waste bags or any reusable container without a lid, but no plastic bags. For your yard waste collection days, visit winnipeg.ca/yardwaste or contact 311.
2: ਪ੍ਰਾਈਮ ਮਿਸ਼ਰ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਬਾਰੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ। ਲੰਘੇ ਕੱਲ ਪੰਜਾਬ ਦੇ ਵਿੱਚ ਗਰਮੀ ਸੀ, ਲਗਭਗ 41-42 ਡਿਗਰੀ ਤੱਕ ਤਾਪਮਾਨ ਦਰਜ ਕੀਤਾ ਗਿਆ ਵੱਖ ਵੱਖ ਥਾਵਾਂ ਤੇ। ਪੰਜਾਬ ਦੇ ਵਿੱਚੋਂ ਮੀਂਹ ਕਣੀ ਦੀ ਖਬਰ ਕਿਤੋਂ ਮਿਲੀ ਨਹੀਂ, ਬੱਦਲਵਾਈ ਨਹੀਂ ਸੀ ਤੇ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਬੱਦਲਵਾਈ ਦੀ ਸੰਭਾਵਨਾ ਪ੍ਰਗਟਾਈ ਗਈ ਆ। ਪਰ ਲੰਘੇ ਕੱਲ ਧੁੱਪ ਸੀ, ਤਿੱਖੀ ਧੁੱਪ ਸੀ ਤੇ ਪਿਛਲੇ ਕਈ ਦਿਨਾਂ ਦੇ ਮੁਕਾਬਲਤਨ ਲੰਘੇ ਕੱਲ ਗਰਮੀ ਵੱਧ ਸੀ, ਯਾਨੀ ਕਿ ਏਸੀ ਚੱਲਦੇ ਸੀ, ਪੱਖੇ ਚੱਲਦੇ ਸੀ ਤੇ ਬੱਦਲਵਾਈ ਭੂਰਾ ਵੀ ਨਹੀਂ ਸੀ। ਬਾਕੀ ਵੇਨੇ ਵੀ ਆਉਂਦੇ ਸਮੇਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਹੋਰ ਕੀ ਹੁੰਦਾ। ਪਰ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਹੈਗੀ ਜੀ ਬੜੀ ਮਹੱਤਵਪੂਰਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਵੱਲੋਂ ਕੀਤੀ ਗਈ ਅਪੀਲ ਤੋਂ ਬਾਅਦ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੇ ਕਾਫਲਿਆਂ ਦੇ ਵਿੱਚ ਕਟੌਤੀ ਕੀਤੇ ਜਾਣ ਨਾਲ ਸੰਬੰਧਿਤ। ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਬੀਜੇਪੀ ਦੀ ਸਰਕਾਰ ਆ ਉੱਥੋਂ ਦੀਆਂ ਸਰਕਾਰਾਂ ਦੇ ਵੱਲੋਂ ਆਪਣੀਆਂ ਪਾਇਲਟ ਗੱਡੀਆਂ, ਆਪਣੀਆਂ ਕਾਰਾਂ ਦੇ ਕਾਫਲਿਆਂ ਦੇ ਵਿੱਚ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ। ਲੰਘੇ ਕੱਲ੍ਹ ਤਾਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਐਲਾਨ ਕਰਤਾ। ਉਹ ਕਹਿੰਦੇ ਜੀ ਹਫ਼ਤੇ ਦੇ ਵਿੱਚ ਇੱਕ ਦਿਨ ਮੰਤਰੀ ਅਤੇ ਅਧਿਕਾਰੀ ਪਬਲਿਕ ਟਰਾਂਸਪੋਰਟ ਦੇ ਰਾਹੀਂ, ਯਾਨੀ ਕਿ ਬੱਸਾਂ, ਰੇਲ ਗੱਡੀਆਂ, ਆਟੋ ਦੇ ਵਿੱਚ ਆਇਆ ਕਰਨਗੇ, ਯਾਨੀ ਕਿ ਕਾਰਾਂ ਦਾ ਸਫ਼ਰ ਉਹ ਨਹੀਂ ਕਰਿਆ ਕਰਨਗੇ। ਅਸਲ ਵਿੱਚ ਗੱਲ ਕੀ ਆ, ਪ੍ਰਧਾਨ ਮੰਤਰੀ ਸਾਹਿਬ ਨੇ ਗੱਲ ਕਹਿਤੀ ਕਿ ਆਪਾਂ ਸਭ ਨੇ ਤੇਲ ਬਚਾਉਣਾ ਅਤੇ ਫਿਰ ਬੀਜੇਪੀ ਦੇ ਵੱਲੋਂ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਭਾਈ ਅਸੀਂ ਤਾਂ ਤੇਲ ਬਚਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਇਹ ਵੀ ਸਵਾਲ ਉੱਠੇ ਜੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਜੀ ਕਿ ਵਿਦੇਸ਼ ਯਾਤਰਾਵਾਂ ਨਾ ਕਰੋ, ਪਰ ਉਹ 15 ਮਈ ਤੋਂ ਆਪ 4-5 ਦੇਸ਼ਾਂ ਦੀ ਯਾਤਰਾ 'ਤੇ ਜਾ ਰਹੇ ਆ। ਸਵਾਲ ਇਹ ਪੈਦਾ ਹੋਇਆ ਜੀ ਕਿ ਪੱਛਮੀ ਬੰਗਾਲ ਦੇ ਵਿੱਚ ਹੁਣੇ ਹੁਣੇ ਬੀਜੇਪੀ ਦੇ ਵੱਖ ਵੱਖ ਨੇਤਾਵਾਂ ਨੇ ਕਿੰਨੇ ਵੱਡੇ ਕਾਫਲੇ ਲਿਜਾ ਕੇ ਰੈਲੀਆਂ ਕੀਤੀਆਂ, ਰੋਡ ਸ਼ੋਅ ਕੀਤੇ ਆ ਅਤੇ ਹੁਣ ਵੀ ਕਈ ਥਾਵਾਂ ਦੇ ਉੱਤੇ ਇਵੇਂ ਹੀ ਕੰਮ ਚੱਲ ਰਿਹਾ। ਕੀ ਇਹ ਸੰਭਵ ਹੈ ਕਿ ਇਸ ਤਰੀਕੇ ਨਾਲ ਤੇਲ ਬਚਾਉਣ ਦੀ ਨਿਗੂਣੀ ਜੀ ਕੋਸ਼ਿਸ਼ ਦੇਸ਼ ਦੀ ਆਰਥਿਕਤਾ ਨੂੰ ਉੱਤੇ ਲੈ ਕੇ ਜਾਊਗੀ? ਕੀ ਦੇਸ਼ ਦੇ ਲੋਕਾਂ ਨੂੰ ਜੇਕਰ ਆਪਾਂ ਸੋਨਾ ਨਾ ਖਰੀਦੋ ਇਹ ਗੱਲ ਕਹਿ ਦੇਈਏ ਤਾਂ ਦੇਸ਼ ਦੀ ਆਰਥਿਕਤਾ ਉੱਤੇ ਜਾਊਗੀ? ਅਸੀਂ ਦੇਸ਼ ਦੇ ਲੋਕਾਂ ਦੇ ਲਈ ਇਹ ਸੁਨੇਹਾ ਜਾਰੀ ਕਰ ਦਈਏ ਕਿ ਭਾਈ ਤੁਸੀਂ ਸਬਜ਼ੀਆਂ ਨੂੰ ਤੁੜਕਾ ਘੱਟ ਤੇਲ ਨਾਲ ਲਾਓ, ਇਹਦੇ ਨਾਲ ਦੇਸ਼ ਦੀ ਆਰਥਿਕਤਾ ਉੱਤੇ ਜਾਊਗੀ? ਇਹਦੇ ਬਾਰੇ ਬੀਜੇਪੀ ਨੂੰ ਚਾਰੇ ਪਾਸਿਓਂ ਲੋਕਾਂ ਨੇ ਸਵਾਲ ਕੀਤੇ ਆ। ਲੋਕ ਤਾਂ ਸੋਸ਼ਲ ਮੀਡੀਆ ਦੇ ਉੱਤੇ ਇਹ ਵੀ ਗੱਲ ਕਹਿ ਰਹੇ ਆ, ਬਹੁਤ ਵੱਡੇ ਪੱਧਰ ਦੇ ਉੱਤੇ ਇਸ ਗੱਲ ਦੀ ਚਰਚਾ ਚੱਲੀ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਦੇਸ਼ ਭਗਤੀ ਦੀ ਨਵੀਂ ਪਰਿਭਾਸ਼ਾ ਕੱਢ ਮਾਰੀ ਆ। ਉਹ ਕਹਿੰਦੇ ਵੀ ਜੇ ਤੁਸੀਂ ਰਿਫਾਇੰਡ ਦੀ ਵਰਤੋਂ ਕਰਦੇ, ਤੁਸੀਂ ਤੇਲ ਦੀ ਵਰਤੋਂ ਕਰਦੇ ਤੁੜਕਾ ਲਾਉਣ ਵੇਲੇ, ਤੁਸੀਂ ਉਹਦੇ ਵਿੱਚ 10% ਦੀ ਕਮੀ ਵੀ ਜੇਕਰ ਕਰਤੀ ਤੇਲ ਦੀ, ਯਾਨੀ ਕਿ ਮੰਨ ਲਓ ਇੱਕ ਕੜਛੀ ਪਾਉਂਦੇ ਆ, ਉਹ ਕੜਛੀ ਦੀ ਥਾਂ ਦੇ ਉੱਤੇ 90% ਤੇਲ ਵਰਤ ਲਓ, 10% ਕਟੌਤੀ ਕਰ ਦਿਓ, ਇਹ ਵੀ ਦੇਸ਼ ਭਗਤੀ ਆ। ਲੋਕ ਇਹ ਗੱਲ ਕਹਿੰਦੇ ਵੀ ਦੇਸ਼ ਭਗਤੀ ਦੀ ਨਵੀਂ ਪਰਿਭਾਸ਼ਾ ਲਿਖੀ ਗਈ ਆ। ਪਰ ਹੁਣ ਜਦੋਂ ਚਾਰੇ ਪਾਸੇ ਘੇਰਾ ਪੈਣ ਲੱਗ ਪਿਆ ਤੇ ਬੀਜੇਪੀ ਦੇ ਵੱਲੋਂ ਮੱਧ ਪ੍ਰਦੇਸ਼ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ, ਹੋਰ ਵੱਖ ਵੱਖ ਥਾਵਾਂ ਦੇ ਉੱਤੇ ਐਲਾਨ ਕਰ ਦਿੱਤੇ ਗਏ ਮੀਡੀਆ ਦੇ ਵਿੱਚ ਕਿ ਅਸੀਂ ਆਪਣਾ ਖਰਚਾ ਘਟਾਉਣ ਲੱਗੇ ਹਾਂ, ਅਸੀਂ ਤੇਲ ਬਚਾਉਣ ਲੱਗੇ ਹਾਂ, ਅਸੀਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਾਂਗੇ, ਅਸੀਂ ਕਾਰਾਂ ਦੇ ਕਾਫਲੇ ਛੋਟੇ ਕਰਨ ਲੱਗੇ ਹਾਂ।
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ, ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ, ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ।
4: ਇਹ ਡਰ ਤੇਰਾ ਹੀ ਨਹੀਂ, ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ। ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ, ਆਨਲਾਈਨ ਪੰਜਾਬੀ ਲਰਨਿੰਗ ਕੋਰਸ, ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ। ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ। ਇਸ ਦੇ ਨਾਲ ਬੇਸਿਕ ਮੈਥਸ, ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ। ਫਲੈਕਸੀਬਲ ਟਾਈਮਿੰਗਸ, ਫ੍ਰੀ ਡੈਮੋ ਕਲਾਸ, ਅੱਜ ਹੀ ਕਾਲ ਕਰੋ 204-463-0110।
2: ਚੰਗੀ ਗੱਲ ਹੈ, ਦੇਖੋ ਗੱਲ ਸਿੱਧੀ ਤੇ ਸਪਸ਼ਟ ਇਹ ਆ ਵੀ ਜੇਕਰ ਤੁਸੀਂ ਇਕੱਲਾ ਇਕੱਲਾ ਜਾਣਾ ਕਾਰ ਲਿਜਾਣ ਦੀ ਥਾਂ 'ਤੇ, ਜੇਕਰ ਚਾਰ ਜਾਣੇ ਇੱਕੋ ਕਾਰ ਦੇ ਵਿੱਚ ਜਾਓ, ਜੇਕਰ ਇੱਕੇ ਪਾਸੇ ਨੂੰ ਸਫ਼ਰ ਕਰਨਾ, ਤੇ ਕੁਦਰਤੀ ਗੱਲ ਆ ਕਿ ਭਾਈ ਤਿੰਨ ਜਣਿਆਂ ਦੇ ਪੈਸੇ ਅੱਜ ਬਚ ਗਏ, ਤਿੰਨ ਜਣਿਆਂ ਦੇ ਕੱਲ੍ਹ ਨੂੰ ਬਚ ਜਾਣਗੇ, ਤਿੰਨ ਜਣਿਆਂ ਦੇ ਪਰਸੋਂ ਬਚ ਜਾਣਗੇ, ਤੇਲ ਬਚੂਗਾ। ਪਰ ਗੱਲ ਕੁੱਲ ਮਿਲਾ ਕੇ ਇਹ ਜੀ ਕਿ ਜਿਹੜੇ ਹਾਲਾਤ ਦੇ ਵਿੱਚ ਦੇਸ਼ ਦੀ ਆਰਥਿਕਤਾ ਪਹੁੰਚੀ ਹੋਈ ਆ, ਉਸ ਥਾਂ ਦੇ ਉੱਤੇ ਪਹੁੰਚ ਕੇ ਲੋਕਾਂ ਨੂੰ ਹੀ ਰਾਏ ਦੇਣੀ ਅਤੇ ਲੋਕਾਂ ਦੇ ਵੱਲੋਂ ਅੱਗੋਂ ਰਿਐਕਟ ਕਰਨਾ, ਇਹ ਦੋ ਵੱਖੋ ਵੱਖਰੀਆਂ ਗੱਲਾਂ। ਰਾਹੁਲ ਗਾਂਧੀ ਅਤੇ ਬਾਕੀ ਵੱਖ ਵੱਖ ਪਾਰਟੀਆਂ ਦੇ ਆਗੂ ਗੱਲ ਕਹਿੰਦੇ ਜੀ ਕਿ ਬੀਜੇਪੀ ਦੇ ਹੱਥਾਂ ਦੇ ਵਿੱਚੋਂ ਦੇਸ਼ ਨਿਕਲ ਚੱਲਿਆ, ਇਹਨਾਂ ਤੋਂ ਦੇਸ਼ ਸਾਂਭਿਆ ਨਹੀਂ ਗਿਆ ਅਤੇ ਇਸ ਵੇਲੇ ਦੇਸ਼ ਦੀ ਇਕੋਨਮੀ ਗੜਬੜਾ ਗਈ ਆ। ਬੀਜੇਪੀ ਇਹ ਗੱਲ ਕਹਿੰਦੀ ਜੀ ਕਿ ਨਹੀਂ ਸਭ ਕੁਝ ਠੀਕ ਹੋ ਰਿਹਾ, ਪਰ ਇਹ ਗੱਲ ਬੜੀ ਸਾਫ਼ ਅਤੇ ਸਪਸ਼ਟ ਆ, ਸਿਰਫ ਕਿਸੇ ਸੂਬੇ ਨੂੰ ਜਿੱਤਣਾ ਹੀ ਦੇਸ਼ ਦੀ ਤਰੱਕੀ ਦਾ ਕਰੀਏ ਕੋਈ ਮਾਇਨਾ ਨਹੀਂ, ਸਿਰਫ ਇੱਕ ਸੂਬੇ ਨੂੰ ਜਿੱਤਣਾ ਹੀ ਦੇਸ਼ ਦੀ ਤਰੱਕੀ ਦਾ ਕੋਈ ਪੈਮਾਨਾ ਨਹੀਂ ਗਾ। ਵੀ ਭਾਈ ਦੇਖੋ ਅਸੀਂ ਆਹ ਵੀ ਸੂਬਾ ਜਿੱਤ ਲਿਆ, ਅਸੀਂ ਤਾਂ ਬਹੁਤ ਤਰੱਕੀ ਕਰ ਰਹੇ ਹਾਂ, ਚੋਣ ਜਿੱਤਣੀ ਵੱਖਰੀ ਗੱਲ ਆ, ਦੇਸ਼ ਦੀ ਤਰੱਕੀ ਹੋਣੀ ਵੱਖਰੀ ਗੱਲ ਆ। ਬਾਹਰਲੇ ਮੁਲਕਾਂ ਦੇ ਵਿੱਚ ਤਰੱਕੀ ਦੇ ਕੀ ਮਾਇਨੇ ਆ ਅਤੇ ਭਾਰਤ ਦੇ ਵਿੱਚ ਕੀ ਮਾਇਨੇ ਆ, ਇਹਦੇ ਬਾਰੇ ਕੋਈ ਦੱਸਣ ਪੁੱਛਣ ਦੀ ਲੋੜ ਨਹੀਂ ਆ। ਲੱਗੇ ਕਰ ਯੋਗੀ ਆਦਿੱਤਿਆਨਾਥ ਨੇ ਗੱਲ ਕਹੀ ਆ ਕਿ ਅਸੀਂ ਆਪਣੇ ਤੋਂ ਸ਼ੁਰੂਆਤ ਕਰਨ ਲੱਗੇ ਹਾਂ। ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਸਾਡੇ ਇਸ ਵੇਲੇ ਆਦੇਸ਼ ਜਾਰੀ ਹੋਏ ਆ, ਇਹਨਾਂ ਆਦੇਸ਼ਾਂ ਦੀ ਜੇਕਰ ਕੋਈ ਪਾਲਣਾ ਨਹੀਂ ਕਰੂਗਾ ਤਾਂ ਉਹਦੇ ਉੱਤੇ ਫਿਰ ਬਣਦੀ ਸਰਦੀ ਕਾਰਵਾਈ ਹੋਊਗੀ। ਆਖਰ ਦੇਸ਼ ਦੀ ਇੱਜ਼ਤ ਦਾ, ਆਖਰ ਦੇਸ਼ ਦੀ ਆਰਥਿਕਤਾ ਦਾ, ਆਖਰ ਦੇਸ਼ ਦੇ ਸਨਮਾਨ ਦਾ ਮਸਲਾ ਹੈਗਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਫਿਰ ਕਰਾਂਗੇ ਟਿੱਪਣੀ। ਮੱਧ ਪ੍ਰਦੇਸ਼ ਦੀ ਸਰਕਾਰ ਨੇ ਵੱਡਾ ਫੈਸਲਾ ਕੀਤਾ, ਹੁਣ ਸੂਬੇ ਦੇ ਮੰਤਰੀਆਂ ਅਤੇ VIP ਕਾਫਲਿਆਂ ਦੇ ਵਿੱਚ ਗੱਡੀਆਂ ਦੀ ਗਿਣਤੀ ਘੱਟ ਕੀਤੀ ਜਾਵੇਗੀ, ਨਾਲ ਹੀ ਸਰਕਾਰੀ ਦੌਰਿਆਂ ਅਤੇ ਰੈਲੀਆਂ ਦੇ ਵਿੱਚ ਵੀ ਰੋਕ ਲੱਗੇਗੀ, ਯਾਨੀ ਕਿ ਉਹਦੇ ਵਿੱਚ ਕਟੌਤੀ ਕੀਤੀ ਜਾਵੇਗੀ। ਮੁੱਖ ਮੰਤਰੀ ਡਾਕਟਰ ਯਾਦਵ ਨੂੰ Z+ ਸਿਕਿਉਰਿਟੀ ਮਿਲੀ ਹੋਈ ਹੈ, ਇਸ ਵਜ੍ਹਾ ਕਰਕੇ ਉਹਨਾਂ ਦੇ ਕਾਫਲੇ ਦੇ ਵਿੱਚ ਕੁਝ ਹੱਦ ਤੱਕ ਇਸ ਵਜ੍ਹਾ ਦੇ ਕਰਕੇ ਉਹਨਾਂ ਦੇ ਕਾਫਲੇ ਦੇ ਵਿੱਚ ਹੁਣ ਤੱਕ ਕੁੱਲ 13 ਵਹੀਕਲ ਸ਼ਾਮਲ ਨੇ। ਨਵੇਂ ਹੁਕਮ ਤੋਂ ਬਾਅਦ ਭੋਪਾਲ ਦੇ ਸਥਾਨਕ ਦੌਰਿਆਂ ਦੇ ਮੌਕੇ ਮੁੱਖ ਮੰਤਰੀ ਕਾਫਲੇ ਦੇ ਵਿੱਚ 8 ਗੱਡੀਆਂ ਸ਼ਾਮਲ ਹੋਣਗੀਆਂ। ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਕਿਹਾ ਕਿ ਰਾਸ਼ਟਰ ਹਿੱਤ ਦੇ ਵਿੱਚ ਤੇਲ ਦੀ ਖਪਤ ਘੱਟ ਕਰਨੀ ਸਮੇਂ ਦੀ ਬਹੁਤ ਵੱਡੀ ਲੋੜ ਹੈ, ਇਸ ਦੀ ਸ਼ੁਰੂਆਤ ਸਰਕਾਰ ਖੁਦ ਤੋਂ ਕਰੇਗੀ। ਦੂਜੇ ਪਾਸੇ ਭੋਪਾਲ ਦੇ ਵਿੱਚ ਲਘੂ ਉਦਯੋਗ ਨਿਗਮ ਦੇ ਪ੍ਰਧਾਨ ਸਤੇਂਦਰ ਭੂਸ਼ਣ ਨੇ ਈ ਰਿਕਸ਼ਾ ਦੀ ਮਦਦ ਦੇ ਨਾਲ ਸਹੁੰ ਚੁੱਕ ਸਮਾਗਮ ਦੇ ਵਿੱਚ ਪਹੁੰਚਣਾ ਠੀਕ ਸਮਝਿਆ ਅਤੇ ਉਹਨਾਂ ਦੇ ਸਮਰਥਕ ਕਾਰ ਅਤੇ ਮੋਟਰਸਾਈਕਲ ਲੈ ਕੇ ਨਾਲ ਤੁਰੇ ਨੇ। ਮੱਧ ਪ੍ਰਦੇਸ਼ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਮੀਤ ਪ੍ਰਧਾਨ ਰਾਕੇਸ਼ ਸਿੰਘ ਈ ਰਿਕਸ਼ਾ ਦੇ ਰਾਹੀਂ ਦਫ਼ਤਰ ਦੇ ਵਿੱਚ ਪਹੁੰਚੇ ਨੇ। ਮੱਧ ਪ੍ਰਦੇਸ਼ ਦੇ ਵਿੱਚ ਲਗਾਤਾਰ ਹੁਣ BJP ਦੇ ਆਗੂ ਇਹ ਗੱਲ ਕਹਿ ਰਹੇ ਆ ਕਿ ਅਸੀਂ ਅੱਜ ਤੋਂ ਹੀ ਸ਼ੁਰੂਆਤ ਤੇਲ ਨੂੰ ਬਚਾਉਣ ਦੀ ਕਰ ਲਈ ਆ। ਉੱਧਰ ਪਤਾ ਲੱਗਾ ਜੀ ਕਿ ਯੋਗੀ ਆਦਿੱਤਿਆਨਾਥ ਦੇ ਵੱਲੋਂ UP ਦੇ ਵਿੱਚ ਵੱਡੇ ਫੈਸਲੇ ਕੀਤੇ ਗਏ। ਮੁੱਖ ਮੰਤਰੀ ਮੰਤਰੀਆਂ ਅਤੇ ਅਫਸਰਾਂ ਦੇ ਕਾਫਲਿਆਂ ਦੇ ਵਿੱਚ ਤੁਰੰਤ ਪ੍ਰਭਾਵ ਦੇ ਨਾਲ 50% ਵਹੀਕਲ ਘਟਾ ਦਿੱਤੇ ਗਏ ਨੇ। ਮੰਤਰੀ ਸੰਸਦ ਮੈਂਬਰ ਵਿਧਾਇਕਾਂ ਨੂੰ ਹਫ਼ਤੇ ਦੇ ਵਿੱਚ ਇੱਕ ਦਿਨ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨੀ ਪਏਗੀ। ਸਾਰੀਆਂ ਸਰਕਾਰੀ ਮੀਟਿੰਗਾਂ, ਸੈਮੀਨਾਰ, ਕਾਨਫਰੰਸ, ਵਰਕਸ਼ਾਪ ਵਰਚੁਅਲ ਹੋਣਗੀਆਂ। ਸੂਬਾ ਸੈਕਟਰੀਏਟ ਦੇ ਵਿੱਚ ਵੀ 50% ਮੀਟਿੰਗਾਂ ਵਰਚੁਅਲ ਹੋਣਗੀਆਂ। ਯੋਗੀ ਨੇ ਲੋਕਾਂ ਨੂੰ ਹਫ਼ਤੇ ਦੇ ਵਿੱਚ ਇੱਕ ਦਿਨ ਨੋ ਵਹੀਕਲ ਡੇ ਮਨਾਉਣ ਦੀ ਅਪੀਲ ਕੀਤੀ ਆ। ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗਿਕ ਸੰਸਥਾਵਾਂ, ਵੱਡੇ ਸਟਾਰਟਅਪ ਦੇ ਵਿੱਚ ਵਰਕ ਫਰਾਮ ਹੋਮ ਦੇ ਲਈ ਪ੍ਰੇਰਿਤ ਕੀਤਾ ਜਾਵੇ। ਜਿੱਥੇ ਜਿੱਥੇ ਵੱਡੀ ਗਿਣਤੀ ਵਿੱਚ ਕਰਮਚਾਰੀ ਨੇ ਉਹਨਾਂ ਨੂੰ ਹਫ਼ਤੇ ਦੇ ਵਿੱਚ 2 ਦਿਨ ਵਰਕ ਫਰਾਮ ਹੋਮ ਦੇ ਲਈ ਸੂਬਾ ਪੱਧਰ ਦੇ ਉੱਤੇ ਐਡਵਾਈਜ਼ਰੀ ਜਾਰੀ ਕੀਤੀ ਜਾਵੇਗੀ।
5: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ 3 ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਕਹਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੀਆਂ ਗੱਲਾਂ ਇਉਂ ਪ੍ਰਤੀਤ ਹੋਈਆਂ ਵੀ ਜਿਵੇਂ ਲੋਕਡਾਊਨ ਦੇ ਵੱਲ ਅਸੀਂ ਵੱਧ ਰਹੇ ਹੋਈਏ, ਪਰ ਲੋਕਡਾਊਨ ਉਹ ਕਹਿਣਗੇ ਨਹੀਂ ਲੱਗ ਰਿਹਾ। ਹੁਣ BJP ਦੇ ਕੁਝ ਨੇਤਾਵਾਂ ਨੇ ਇਹ ਗੱਲ ਕਹੀ ਆ ਕਿ ਭਰਮ ਫੈਲਾਇਆ ਜਾ ਰਿਹਾ, ਜੇ ਅਸੀਂ ਆਪਣੇ ਘਰ ਨੂੰ ਸਾਂਭਣ ਦੇ ਲਈ, ਆਪਣੇ ਘਰ ਨੂੰ ਚਲਾਉਣ ਦੇ ਲਈ ਹੱਥ ਘੁੱਟ ਕੇ ਚੱਲਾਂਗੇ ਤਾਂ ਉਹ ਕਹਿੰਦੇ ਜੀ ਕੋਈ ਮਾੜੀ ਗੱਲ ਨਹੀਂ ਆ। ਜ਼ਰੂਰਤ ਉਹ ਕਹਿੰਦੇ ਜੀ ਇਸ ਵੇਲੇ ਇਸੇ ਗੱਲ ਦੀ ਆ ਕਿ ਆਪਾਂ ਸਮਝੀਏ, ਆਪਾਂ ਹਾਲਾਤ ਨੂੰ ਜਾਣੀਏ ਅਤੇ ਉਸ ਤੋਂ ਬਾਅਦ ਆਪਣੇ ਖਰਚੇ ਦੇ ਵਿੱਚ ਕੁਝ ਹੱਦ ਤੱਕ ਕਟੌਤੀ ਦੀ ਕੋਸ਼ਿਸ਼ ਕਰੀਏ। ਪਰ ਵਿਰੋਧੀ ਪਾਰਟੀਆਂ ਗੱਲ ਕਹਿਣਗੀਆਂ ਕਿ ਭਾਈ ਤੁਹਾਨੂੰ ਹੁਣ ਚੇਤਾ ਆਇਆ 12 ਸਾਲਾਂ ਬਾਅਦ ਕਿ ਭਾਈ ਦੇਸ਼ ਕਿੱਥੇ ਖੜ੍ਹਾ ਅਤੇ ਡਾਲਰ ਦੇ ਮੁਕਾਬਲੇ ਰੁਪਈਏ ਕਮਜ਼ੋਰ ਕਿਵੇਂ ਹੋਏ ਆ, ਅਤੇ ਆਪਾਂ ਜੇਕਰ ਇੰਨੀਆਂ ਗੱਲਾਂ ਪਹਿਲਾਂ ਸੋਚੀਆਂ ਹੁੰਦੀਆਂ ਤਾਂ ਕਿੰਨਾ ਚੰਗਾ ਹੁੰਦਾ। ਆਪਾਂ 1000 ਕਰੋੜ ਰੁਪਈਆ ਇੱਕ ਚੋਣ ਦੇ ਉੱਤੇ ਖਰਚ ਕੀਤਾ ਅਤੇ ਉਹ ਆਪਾਂ ਜੇਕਰ ਬਚਾ ਲੈਂਦੇ ਤਾਂ ਕਿੰਨਾ ਚੰਗਾ ਹੁੰਦਾ। ਆਪਾਂ ਆਪਦੇ ਸ਼ਕਤੀ ਪ੍ਰਦਰਸ਼ਨਾਂ ਦੇ ਉੱਤੇ ਕਿੰਨੇ ਰੁਪਈਏ ਖਰਚ ਕੀਤੇ, ਜੇਕਰ ਉਹ ਘਟਾ ਲੈ ਜਾਂਦੇ ਤਾਂ ਕਿੰਨਾ ਚੰਗਾ ਹੁੰਦਾ। ਚਲੋ ਦੇਰ ਆਏ ਦੁਰੁਸਤ ਆਏ, ਬੀਜੇਪੀ ਇਹ ਗੱਲ ਕਹਿੰਦੀ ਜੀ ਕਿ ਹੁਣ ਸਾਨੂੰ ਸਾਰੇ ਹੀ ਦੇਸ਼ ਵਾਸੀਆਂ ਨੂੰ ਇਸ ਗੱਲ ਦੇ ਉੱਤੇ ਅਮਲ ਕਰਨਾ ਚਾਹੀਦਾ, ਪਰ ਲੋਕ ਇਸ ਗੱਲ ਦੇ ਉੱਤੇ ਚੁਟਕਲੇ ਬਣਾਉਣ ਲੱਗ ਪਏ ਆ ਵੀ ਜੇਕਰ ਤੁਸੀਂ ਭਿੰਡੀਆਂ ਬਣਾਉਣ ਲੱਗੇ ਆ ਤੇ ਕੜਛੀ ਦੀ ਥਾਂ ਦੇ ਉੱਤੇ ਇੱਕ ਚਮਚਾ ਘਿਓ ਦਾ ਤੁੜਕਾ ਲਾਓ ਤਾਂ ਤੁਸੀਂ ਦੇਸ਼ ਭਗਤ ਹੋ, ਜੇ ਤੁਸੀਂ ਪਕੌੜੇ ਤਲਣ ਲੱਗੇ ਆ ਤੇ ਪਾਣੀ ਦੇ ਵਿੱਚ ਤਲੋ ਤਾਂ ਤੁਸੀਂ ਦੇਸ਼ ਭਗਤ ਹੋਗੇ, ਜੇ ਤੁਸੀਂ ਕੋਈ ਹੋਰ ਚੀਜ਼ ਬਣਾਉਣ ਲੱਗੇ ਆ ਤੇ ਤੇਲ ਦੀ ਵਰਤੋਂ ਨਾ ਕਰੋ ਤੇ ਫਿਰ ਤੁਸੀਂ ਦੇਸ਼ ਭਗਤ ਹੋਗੇ। ਯਾਨੀ ਕਿ ਦੇਸ਼ ਭਗਤੀ ਦੀ ਨਵੀਂ ਇਮਾਰਤ ਲਿਖੀ ਜਾ ਰਹੀ ਆ। ਉਧਰ ਇਹ ਵੀ ਪਤਾ ਲੱਗਾ ਕਿ ਜਿਹੜੇ ਤਾਮਿਲਨਾਡੂ ਦੇ ਨਵੇਂ ਮੁੱਖ ਮੰਤਰੀ ਬਣੇ ਵਿਜੇ ਥਲਪਤੀ, ਉਹਨਾਂ ਨੇ 35 ਸੱਟੇ ਵੱਡੇ ਐਲਾਨ ਕਰਨੇ ਸ਼ੁਰੂ ਕਰਤੇ ਆ। ਉਹਨਾਂ ਨੇ ਨਸ਼ਿਆਂ ਦੇ ਖਿਲਾਫ ਇੱਕ ਟਾਸਕ ਫੋਰਸ ਬਣਾਉਣ ਦਾ ਐਲਾਨ ਕਰਤਾ। ਸਕੂਲੀ ਤੇ ਧਾਰਮਿਕ ਖੇਤਰਾਂ ਦੇ ਵਿੱਚ 500 ਮੀਟਰ ਦੇ ਏਰੀਏ ਦੇ ਵਿੱਚ ਜਿਹੜੀਆਂ ਸ਼ਰਾਬ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਖੁੱਲ੍ਹੇ ਆ ਉਹਨਾਂ ਨੂੰ ਬੰਦ ਕਰਨ ਦਾ ਐਲਾਨ ਕਰਤਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਵੈਲਕਮ ਬੇਬੀ ਕਿੱਟ ਆ ਜਿਹੜੀ ਉਹ ਉਹਨਾਂ ਮਾਵਾਂ ਨੂੰ ਦਿੱਤੀ ਜਾਊਗੀ ਜਦੋਂ ਮਾਂ ਦੀ ਕੁੱਖੋਂ ਕੋਈ ਬੱਚਾ ਜਨਮ ਲੈਂਦਾ। ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਜਿਹੜੀ ਗਰੀਬ ਘਰ ਦੀ ਕੁੜੀ ਹੋਊਗੀ ਉਹਦੇ ਵਿਆਹ ਦੇ ਮੌਕੇ 8 ਗ੍ਰਾਮ ਸੋਨੇ ਦੀ ਇੱਕ ਮੁੰਦੀ ਮਿਲਿਆ ਕਰੂਗੀ, 8 ਗ੍ਰਾਮ ਸੋਨਾ ਮਿਲਿਆ ਕਰੂਗਾ। ਉਹਨਾਂ ਨੇ ਦੋ ਟੁੱਕੇ ਗੱਲ ਕਹੀ ਆ ਕਿ ਅਸੀਂ ਸਰਕਾਰ ਦੇ ਵੱਲੋਂ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰਾਂਗੇ, ਅਸੀਂ ਰੁਪਈਏ ਕਮਾਉਣ ਦੇ ਹੀ ਆਏ। ਇਹ ਵਕਤ ਦੱਸੂਗਾ ਕਿ ਭਾਈ ਉਹ ਸਰਕਾਰ ਕਿਵੇਂ ਚੱਲਦੀ ਆ। ਪਰ ਤਾਮਿਲਨਾਡੂ ਦੇ ਵਿੱਚ AIADMK ਪਾਰਟੀ ਦੇ ਵਿੱਚ ਬਗਾਵਤ ਹੋ ਗਈ ਆ ਕਿਉਂਕਿ ਉਹਦੇ ਲਗਭਗ ਅੱਧੇ ਵਿਧਾਇਕਾਂ ਦੇ ਵੱਲੋਂ ਅਤੇ ਇੱਧਰ TVK ਯਾਨੀ ਕਿ ਜਿਹੜੀ ਵਿਜੇ ਥਲਪਤੀ ਦੀ ਪਾਰਟੀ ਆ ਉਹਦੇ ਸਮਰਥਨ ਦਾ ਐਲਾਨ ਕਰ ਦਿੱਤਾ ਗਿਆ। ਅਤੇ ਲੰਘੇ ਕੱਲ੍ਹ ਇਸ ਗੱਲ ਦੀ ਚਰਚਾ ਜ਼ੋਰਾਂ ਦੇ ਉੱਤੇ ਰਹੀ ਆ ਕਿ ਵਿਜੇ ਥਲਪਤੀ ਦੇ ਨਾਲ ਮਿਲ ਕੇ ਕੁਝ ਵਿਧਾਇਕ ਆਪਣੀ ਪਾਰਟੀ ਨੂੰ ਪਰੇ ਕਰਕੇ ਇਹ ਗੱਲ ਕਹਿ ਰਹੇ ਆ ਕਿ ਭਾਈ ਅਸੀਂ 5 ਸਾਲ ਜਨਤਾ ਦੇ ਵਿੱਚ ਵਿਚਰਨਾ ਵੀ ਆ, ਹੁਣ ਤੁਸੀਂ ਤਾਂ ਜੋ ਵਿਚਰਨਾ ਸੀ ਅਤੇ ਜਿਵੇਂ ਵਿਚਰਨਾ ਸੀ ਵਿਚਰ ਹਟੇ ਆ, ਅਸੀਂ ਤਾਂ ਭਾਈ ਨਵੇਂ ਸਿਰੇ ਤੋਂ ਆਪਣੀ ਪਾਰੀ ਵੀ ਸ਼ੁਰੂ ਕਰਨੀ ਆ। ਵੇਹਦੇ ਆ ਉਹਦੇ ਸਮੇਂ ਦੇ ਵਿੱਚ ਕੀ ਬਣਦਾ, ਪਰ ਗੱਲ ਇਹ ਆ ਵੀ ਭਾਰਤੀ ਸਿਆਸਤ ਦੇ ਵਿੱਚ ਨਿਤ ਨਵਾਂ ਕੁਝ ਹੋ ਰਿਹਾ। BJP ਆਪਣਾ ਵੱਖਰਾ ਰਾਗ ਪੇਸ਼ ਕਰ ਰਹੀ ਆ, ਕਾਂਗਰਸ ਵੱਖਰੀ ਗੱਲ ਕਰ ਰਹੀ ਆ ਅਤੇ ਨਵੀਂ ਸਰਕਾਰ ਯਾਨੀ ਕਿ TVK ਦੀ ਸਰਕਾਰ ਉਹ ਆਪਣੀ ਵੱਖਰੀ ਕਹਾਣੀ ਪੇਸ਼ ਕਰ ਰਹੀ ਆ। ਲੋਕ ਇਸ ਵੇਲੇ ਤੇਲ ਅਤੇ ਤੇਲ ਦੀ ਧਾਰ ਦੇਖ ਰਹੇ ਆ। ਵੈਸੇ ਮੋਦੀ ਸਾਹਿਬ ਵੀ ਕਹਿੰਦੇ ਵੀ ਹੁਣ ਤੁਸੀਂ ਤੇਲ ਦੇਖੋ ਅਤੇ ਤੇਲ ਦੀ ਧਾਰ ਦੇਖੋ, ਵਰਤੋਂ ਨਾ ਕਰੋ। ਪਰ ਕੀ ਸੱਚੀ ਮੁੱਚੀ ਇਹਦੇ ਨਾਲ ਦੇਸ਼ ਦੀ ਆਰਥਿਕਤਾ ਮਜ਼ਬੂਤ ਹੋਊਗੀ? ਕੀ ਜੇ ਊੜ ਤੋਂ ਛਾਨਣੀ ਲਾ ਦਿੱਤੀ ਜਾਵੇ ਤਾਂ ਉਹਦਾ ਭਾਰ ਹੌਲਾ ਹੋਊਗਾ? ਇਹ ਇੱਕ ਬਹੁਤ ਵੱਡਾ ਸਵਾਲ ਆ ਵੀ ਦੇਸ਼ ਕਿਹੜੇ ਪਾਸੇ ਨੂੰ ਤੁਰਿਆ, ਦੇਸ਼ ਕਿਉਂ ਇੱਧਰਲੇ ਪਾਸੇ ਨੂੰ ਤੋਰਿਆ ਗਿਆ, ਦੇਸ਼ ਆਰਥਿਕ ਤੌਰ ਦੇ ਉੱਤੇ ਕਿਵੇਂ ਟੁੱਟਿਆ ਅਤੇ ਇਹਨੇ ਮੁੜ ਕੇ ਪੈਰਾ ਸਿਰ ਕਿਵੇਂ ਹੋਣਾ? ਇਹ ਆਪਣੇ ਆਪ ਦੇ ਵਿੱਚ ਬੜੀ ਅਚੰਭੇ ਵਾਲੀ, ਹੈਰਾਨੀ ਵਾਲੀ ਜਾਂ ਕਹਿ ਦਈਏ ਹਾਸੇ ਵਾਲੀ ਗੱਲ ਹੈ ਕਿ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ CBI ਦੀ ਰੇਡ ਪੈ ਗਈ ਆ। ਆਮ ਤੌਰ ਦੇ ਉੱਤੇ ਵਿਜੀਲੈਂਸ ਛਾਪੇ ਮਾਰਦੀ ਆ ਉਹਨਾਂ ਥਾਵਾਂ ਦੇ ਉੱਤੇ ਜਿੱਥੇ ਭ੍ਰਿਸ਼ਟਾਚਾਰ ਹੋਵੇ, ਪਰ ਜੇਕਰ ਵਿਜੀਲੈਂਸ ਦੇ ਵਿੱਚ ਲੁਕੇ ਹੋਏ ਜਾਂ ਰਹਿੰਦੇ ਹੋਏ ਕਈ ਲੋਕ ਇਸ ਮਾਮਲੇ ਦੇ ਵਿੱਚ ਲਿਬੜੇ ਹੋਣ ਤਾਂ ਫਿਰ CBI ਦੇ ਵੱਲੋਂ ਕੰਮ ਕੀਤਾ ਜਾਂਦਾ। CBI ਦੇ ਵੱਲੋਂ 3 ਜਣੇ ਗ੍ਰਿਫਤਾਰ ਕੀਤੇ ਗਏ ਆ, 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਇਹ ਉਹ ਲੋਕ ਆ ਜਿਹੜੇ ਕਿ ਵਿਚੋਲਗੀ ਦਾ ਕੰਮ ਕਰਦੇ ਵਿਜੀਲੈਂਸ ਦੇ, ਇਹ ਉਹ ਲੋਕ ਆ ਜਿਹੜੇ ਕਿ ਵਿਚੋਲਗੀ ਦਾ ਕੰਮ ਕਰਦੇ CBI ਦੇ ਕਹਿਣ ਦੇ ਮੁਤਾਬਕ। ਕਹਿੰਦੇ ਵੀ ਇੱਕ ਚੰਡੀਗੜ੍ਹ ਦੇ 5 ਤਾਰਾ ਹੋਟਲ ਦੇ ਵਿੱਚ 20 ਲੱਖ ਰੁਪਏ ਦੀ ਡੀਲ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਆ। ਕਾਫੀ ਲੰਬੇ ਸਮੇਂ ਤੋਂ ਕਹਿੰਦੇ ਜੀ CBI ਦੀ ਬਾਜ਼ ਅੱਖ ਇਹਨਾਂ ਦੇ ਉੱਤੇ ਸੀ। ਹੁਣ ਇਹ ਹੈਰਾਨੀ ਵਾਲੀ ਗੱਲ ਹੈ ਜੀ ਕਿ ਸੂਬੇ ਦੇ ਵਿੱਚ ਵਿਜੀਲੈਂਸ ਦੇ ਰਾਹੀਂ ਭ੍ਰਿਸ਼ਟਾਚਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕਦੇ ਕਿਸੇ ਦੀ ਫੜੋ ਫੜੀ ਹੋਈ, ਕਦੇ ਕਿਸੇ ਦੀ ਫੜੋ ਫੜੀ ਹੋਈ, ਕਦੇ ਕਿਸੇ ਦੀ ਹੋਈ, ਪਰ ਵਿਜੀਲੈਂਸ ਦੇ ਵਿਚਲਾ ਭ੍ਰਿਸ਼ਟਾਚਾਰ ਦੇਖਣ ਵਾਸਤੇ CBI ਚੰਡੀਗੜ੍ਹ ਦਫ਼ਤਰ ਦੇ ਵਿੱਚ ਪਹੁੰਚਦੀ ਆ। ਉਹ ਕਹਿੰਦੇ ਵੀ ਭਾਈ ਹਾਲੇ ਹੋਰ ਬਹੁਤ ਸਾਰੇ ਖੁਲਾਸੇ ਹੋਣੇ ਆ, ਲੋਕ ਇਸ ਵੇਲੇ ਭੰਬਲ ਭੂਸੇ 'ਚ ਪੈ ਗਏ ਆ ਵੀ ਅਸੀਂ ਸਹੀ ਕਿਹਨੂੰ ਮੰਨੀਏ। ਕਿਉਂਕਿ ਜਦੋਂ ਵਿਜੀਲੈਂਸ ਕਾਰਵਾਈ ਕਰਦੀ ਆ ਤਾਂ ਵਿਰੋਧੀ ਪਾਰਟੀਆਂ ਵਾਲੇ ਪੰਜਾਬ ਦੇ ਆਗੂ ਇਹ ਗੱਲ ਕਹਿੰਦੇ ਆ ਕਿ ਇਹ ਸੱਤਾਧਾਰੀ ਧਿਰ ਦੇ ਵੱਲੋਂ ਧੱਕਾ ਕੀਤਾ ਅਤੇ ਕਰਵਾਇਆ ਜਾ ਰਿਹਾ। ਜਦੋਂ ਕੇਂਦਰ ਦੀ ਕੋਈ ਏਜੰਸੀ ਪੰਜਾਬ ਦੇ ਕਿਸੇ ਆਪ ਦੇ ਨੇਤਾ ਦੇ ਉੱਤੇ ਕਾਰਵਾਈ ਕਰਦੀ ਆ ਉਦੋਂ ਇਹ ਗੱਲ ਕਹੀ ਜਾਂਦੀ ਕਿ ਭਾਈ ਕੇਂਦਰ ਦੀ ਸਰਕਾਰ ਦੇ ਵੱਲੋਂ ਧੱਕਾ ਕੀਤਾ ਅਤੇ ਕਰਵਾਇਆ ਜਾ ਰਿਹਾ। ਹੁਣ ਜਦੋਂ CBI ਨੇ ਕਾਰਵਾਈ ਹੀ ਵਿਜੀਲੈਂਸ ਦੇ ਉੱਤੇ ਕੀਤੀ ਆ ਅਤੇ ਭਾਈ ਵਿਰੋਧੀ ਪਾਰਟੀਆਂ ਵਾਲੇ ਤਾਂ ਸਾਹਮਣੇ ਆ ਗਏ, ਉਹ ਕਹਿੰਦੇ ਵੀ ਆਹ ਹੈ ਤੁਹਾਡਾ ਭ੍ਰਿਸ਼ਟਾਚਾਰ ਦੇ ਖਿਲਾਫ ਮਾਡਲ, ਇਹ ਹੈ ਤੁਹਾਡਾ ਇਮਾਨਦਾਰੀ ਦਾ ਰੂਪ, ਆਹ ਦੇਖ ਲਓ ਜੀ ਵਿਜੀਲੈਂਸ ਵੀ ਫਸ ਗਈ। ਉਧਰ ਇਹ ਪਤਾ ਲੱਗਾ ਜੀ ਕਿ ਆਮ ਆਦਮੀ ਪਾਰਟੀ ਨੇ ਇਸ ਵਿਸ਼ੇ ਦੇ ਉੱਤੇ ਕੁਝ ਬਹੁਤਾ ਨਹੀਂ ਬੋਲਿਆ। ਗੱਲ ਸਿਰਫ ਇਹ ਆ ਵੀ ਭਾਵੇਂ ਵਿਜੀਲੈਂਸ ਆ ਅਤੇ ਭਾਵੇਂ ਕੋਈ ਹੋਰ ਏਜੰਸੀ ਆ, ਜਿਹੜੇ ਬੰਦੇ ਗਲਤ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਬਦਲਾ ਲਊ ਕਾਰਵਾਈ ਕਦੇ ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ। ਪਰ ਕਹਿੰਦੇ ਆ ਵੀ ਭਾਈ ED ਦੇ ਅਤੇ CBI ਦੇ ਨਿਸ਼ਾਨੇ ਦੇ ਉੱਤੇ ਪੰਜਾਬ ਦੇ ਹੋਰ ਬਹੁਤ ਸਾਰੇ ਨੇਤਾ, ਬਹੁਤ ਸਾਰੇ ਗਵਈਏ ਆ ਅਤੇ ਕੁਝ ਕੁ ਪੱਤਰਕਾਰ ਵੀ ਆ। ਕਹਿੰਦੇ ਆ ਵੀ ਜਿਹੜੇ ਲੋਕ ਮਲਾਈਆਂ ਖਾਂਦੇ ਰਹੇ ਹੁਣ ਤੱਕ ਉਹਨਾਂ ਦੇ ਵਿੱਚੋਂ ਕਈਆਂ ਦੇ ਉੱਤੇ ਕਾਰਵਾਈ ਹੋਣੀ ਆ, ਭਾਵੇਂ ਉਹ ਕਿਸੇ ਵੀ ਅਹੁਦੇ ਦੇ ਉੱਤੇ ਕਿਉਂ ਨਾ ਹੋਣ। ਬਾਕੀ ਸਮਾਂ ਦੱਸ ਦੂਗਾ ਵੀ ਭਾਈ ਸਾਰੀ ਕਹਾਣੀ ਕਿਹੜੇ ਪਾਸੇ ਨੂੰ ਜਾਂਦੀ ਆ। ਪਰ ਪੰਜਾਬ ਦੇ ਲੋਕਾਂ ਵਾਸਤੇ ਇਹ ਹੈਰਾਨੀ ਵਾਲੀ ਗੱਲ ਆ। ਬਹੁਤ ਗਿਣਤੀ ਲੋਕਾਂ ਨੇ ਪਹਿਲੀ ਵਾਰ ਇਹ ਖਬਰ ਪੜ੍ਹੀ ਕਿ ਕਿਸੇ ਸੂਬੇ ਦੇ ਵਿੱਚ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ CBI ਨੇ ਛਾਪੇਮਾਰੀ ਕੀਤੀ ਹੋਵੇ, ਬੰਦੇ ਫੜੇ ਹੋਣ, ਉਹਨਾਂ ਦੇ ਦੋਰਨ ਦੇ ਰਿਮਾਂਡ ਦੇ ਕਿੱਸੇ ਸਾਹਮਣੇ ਆਉਣ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਫਿਰ ਕਰਾਂਗੇ ਟਿੱਪਣੀ। ਪੰਜਾਬ ਵਿਜੀਲੈਂਸ ਹੈੱਡਕੁਆਰਟਰ 'ਤੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ ਟੀਮ ਨੇ ਰੇਡ ਕੀਤੀ। ਸੋਮਵਾਰ ਦੇਰ ਰਾਤ ਛਾਪਾ ਮਾਰਨ ਤੋਂ ਬਾਅਦ ਟੀਮ ਮੰਗਲਵਾਰ ਸਵੇਰੇ ਮੁੜ ਪੰਜਾਬ ਵਿਜੀਲੈਂਸ ਦਫ਼ਤਰ ਦੇ ਵਿੱਚ ਪਹੁੰਚੀ ਤੇ ਕਹਿੰਦੇ ਨੇ ਕਿ ਇੱਕ ਰਿਸ਼ਵਤ ਦੇ ਕੇਸ ਦੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ।
6: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨਾਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
0: This is 92.7 FM CKJS.
7: 92.7 FM CKJS is proud to support this year's Manitoba Motorcycle Ride for Dad, May 30th. Over the past 17 years, the Manitoba Motorcycle Ride for Dad has raised over $5 million for groundbreaking prostate cancer research and life-saving early detection awareness. Join the fight by registering online and collecting pledge donations. The funds you raise stay right here in Manitoba. Visit ridefordad.ca/Manitoba to get involved. Manitoba Motorcycle Ride for Dad, proudly supported by 92.7 FM CKJS.
2: ਇਸ ਤੋਂ ਪਹਿਲਾਂ CBI ਨੇ ਚੰਡੀਗੜ੍ਹ ਦੇ 5-star ਹੋਟਲ ਦੇ ਵਿੱਚ ਛਾਪਾ ਮਾਰਿਆ ਤੇ 20 ਲੱਖ ਦੀ ਡੀਲ ਨੂੰ ਫੜਿਆ ਸੀ। ਇੱਥੋਂ ਪੁਲਿਸ ਨੇ DG ਵਿਜੀਲੈਂਸ ਦੇ ਰੀਡਰ OP ਰਾਣਾ ਦੇ ਵਿਚੋਲੀਏ ਨੂੰ ਗ੍ਰਿਫਤਾਰ ਕੀਤਾ, ਪਰ ਗਨਮੈਨ ਤੋਂ ਮਿਲੀ ਸੂਚਨਾ ਤੋਂ ਬਾਅਦ ਕਹਿੰਦੇ ਬਾਕੀ ਲੋਕ ਭੱਜਣ ਦੇ ਵਿੱਚ ਕਾਮਯਾਬ ਹੋ ਗਏ। ਇਸ ਤੋਂ ਬਾਅਦ CBI ਨੇ ਪਿੱਛਾ ਕਰਕੇ 2 ਮੁਲਜ਼ਮਾਂ ਪਿਓ ਪੁੱਤ ਨੂੰ ਪੰਜਾਬ ਤੇ ਹਰਿਆਣਾ ਹੱਦ ਦੇ ਉੱਤੇ ਅੰਬਾਲਾ ਦੇ ਕੋਲ ਫਿਰ ਫੜ ਲਿਆ ਤੇ ਪੰਜਾਬ ਵਿਜੀਲੈਂਸ ਦੇ DG ਸ਼ਰਦ ਸੱਤਿਅਮ ਚੌਹਾਨ ਨੇ ਕਿਹਾ ਪ੍ਰਾਈਵੇਟ ਲੋਕਾਂ ਦੀ ਗ੍ਰਿਫਤਾਰੀ ਹੋਈ ਹੈ, CBI ਪੜਤਾਲ ਕਰ ਰਹੀ ਹੈ, ਵਿਜੀਲੈਂਸ ਪੂਰਾ ਸਹਿਯੋਗ ਦੇਵੇਗੀ। ਜਦੋਂ ਵਿਜੀਲੈਂਸ ਚੀਫ ਤੋਂ ਰੀਡਰ OP ਰਾਣਾ ਦੇ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਉੱਤਰ ਨਹੀਂ ਦਿੱਤਾ। CBI ਨੇ ਗ੍ਰਿਫਤਾਰ ਮੁਲਜ਼ਮ ਰਾਘਵ ਗੋਇਲ, ਪਿਤਾ ਵਿਕਾਸ ਗੋਇਲ ਤੇ ਅੰਕਿਤ ਵਧਵਾ ਨੂੰ ਚੰਡੀਗੜ੍ਹ ਦੀ ਸਪੈਸ਼ਲ CBI ਅਦਾਲਤ ਦੇ ਵਿੱਚ ਪੇਸ਼ ਕੀਤਾ। ਵਕੀਲਾਂ ਦੀ ਹੜਤਾਲ ਦੇ ਕਰਕੇ ਤਿੰਨਾਂ ਨੂੰ ਵਕੀਲ ਨਹੀਂ ਮਿਲੇ ਤਾਂ ਜੱਜ ਨੇ ਸਰਕਾਰੀ ਵਕੀਲ ਮੁਹੱਈਆ ਕਰਵਾਏ। ਡਰਾਈਵਰ ਅੰਕਿਤ ਦਾ ਰਿਮਾਂਡ CBI ਨੇ ਨਹੀਂ ਮੰਗਿਆ, ਪਿਓ ਪੁੱਤ ਦਾ 3 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਰਿਮਾਂਡ ਦੇ ਉੱਤੇ ਕਹਿੰਦੇ ਨੇ ਕਿ ਭੇਜ ਦਿੱਤਾ ਗਿਆ। CBI ਨੇ ਜਾਰੀ ਪ੍ਰੈਸ ਨੋਟ ਦੇ ਮੁਤਾਬਕ ਇਹ ਮਾਮਲਾ ਪੰਜਾਬ ਦੇ ਇੱਕ ਸਟੇਟ ਟੈਕਸ ਅਧਿਕਾਰੀ ਦੀ ਸ਼ਿਕਾਇਤ ਦੇ ਉੱਤੇ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਦਾ ਦੋਸ਼ ਸੀ ਕਿ ਵਿਕਾਸ ਉਰਫ ਵਿੱਕੀ ਗੋਇਲ ਤੇ ਉਸ ਦਾ ਪੁੱਤਰ ਰਾਘਵ ਗੋਇਲ ਪੰਜਾਬ ਵਿਜੀਲੈਂਸ ਵਿਭਾਗ ਦੇ DG ਦਫ਼ਤਰ ਦੇ ਵਿੱਚ ਉਸ ਦੇ ਖਿਲਾਫ ਪੈਂਡਿੰਗ ਪਈ ਸ਼ਿਕਾਇਤ ਨੂੰ ਬੰਦ ਕਰਵਾਉਣ ਦੇ ਬਦਲੇ 20 ਲੱਖ ਰੁਪਇਆ ਰਿਸ਼ਵਤ ਮੰਗਦੇ ਨੇ।
6: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
2: ਦੋਸ਼ ਸੀ ਕਿ ਦੋਵਾਂ ਨੇ ਸੀਨੀਅਰ ਵਿਜੀਲੈਂਸ ਅਧਿਕਾਰੀਆਂ ਖਾਸ ਕਰਕੇ DG ਵਿਜੀਲੈਂਸ ਦੇ ਰੀਡਰ OP ਰਾਣਾ ਦੇ ਜ਼ਰੀਏ ਵਿਚੋਲਗੀ ਦੇ ਰੂਪ ਦੇ ਵਿੱਚ ਕੰਮ ਕੀਤਾ। OP ਰਾਣਾ ਨੇ ਰਿਸ਼ਵਤ ਮਿਲਣ ਤੇ ਸ਼ਿਕਾਇਤ ਬੰਦ ਕਰਨ ਦਾ ਭਰੋਸਾ ਦਿੱਤਾ। CBI ਦੀ ਪੜਤਾਲ ਦੇ ਵਿੱਚ ਰਿਸ਼ਵਤ ਮੰਗਣ ਦੇ ਦੋਸ਼ ਸਹੀ ਪਾਏ ਗਏ। ਗੱਲਬਾਤ ਦੌਰਾਨ ਰਿਸ਼ਵਤ ਦੀ ਰਾਸ਼ੀ 20 ਲੱਖ ਰੁਪਏ ਤੋਂ ਘਟਾ ਕੇ 13 ਲੱਖ ਰੁਪਏ ਤੈਅ ਕੀਤੀ ਗਈ। ਨਾਲ ਹੀ OP ਰਾਣਾ ਦੇ ਲਈ ਸੈਮਸੰਗ ਗਲੈਕਸੀ Z Fold 7 ਮੋਬਾਈਲ ਦੀ ਵੀ ਮੰਗ ਕੀਤੀ ਗਈ। 11 ਮਈ 2026 ਨੂੰ CBI ਨੇ ਚੰਡੀਗੜ੍ਹ ਦੇ ਵਿੱਚ ਜਾਲ ਵਿਛਾ ਕੇ ਕਾਰਵਾਈ ਕੀਤੀ। ਇਸ ਦੌਰਾਨ ਸਹਿਯੋਗੀ ਅੰਕਿਤ ਵਧਵਾ ਨੂੰ ਸ਼ਿਕਾਇਤਕਰਤਾ ਤੋਂ 13 ਲੱਖ ਰੁਪਇਆ ਨਕਦ ਤੇ ਮੋਬਾਈਲ ਲੈਂਦੇ ਹੋਏ ਰੰਗੇ ਹੱਥੀ ਫੜਿਆ ਗਿਆ। ਕਾਰਵਾਈ ਦੌਰਾਨ ਰਾਘਵ ਗੋਇਲ, ਵਿਕਾਸ ਗੋਇਲ ਤੇ OP ਰਾਣਾ ਨੇ ਗਨਮੈਨ ਵੱਲੋਂ ਚੌਕਸੀ ਵਰਤੇ ਜਾਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਕਹਾਂਗੇ, ਵਿਜੀਲੈਂਸ ਦਾ ਕੰਮ ਕਿਸੇ ਵੀ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣਾ, ਗਲਤ ਨੂੰ ਗਲਤ ਕਹਿਣਾ ਤੇ ਸਹੀ ਨੂੰ ਸਹੀ ਕਹਿਣਾ ਹੁੰਦਾ। ਆਪਾਂ ਜਾਣਦੇ ਕਿ ਸਮੇਂ ਸਮੇਂ ਤੇ ਸੂਬੇ ਦੀ ਸਰਕਾਰ ਨੇ ਇਹ ਗੱਲ ਕਹੀ ਕਿ ਵਿਜੀਲੈਂਸ ਤੱਕ ਆਪਣੀ ਸ਼ਿਕਾਇਤ ਪਹੁੰਚਾਓ ਜੇਕਰ ਤੁਹਾਡੇ ਕੋਲੋਂ ਕੋਈ ਵੀ ਪੈਸੇ ਮੰਗਦਾ, ਜੇਕਰ ਤੁਹਾਨੂੰ ਕੋਈ ਵੀ ਬਲੈਕਮੇਲ ਕਰਦਾ, ਜੇਕਰ ਕੋਈ ਰਿਸ਼ਵਤ ਨਹੀਂ ਮੰਗ ਕਰਦਾ।
8: Hi, this is Michael, sales manager, Waverly Chrysler. You're in the market for a new or used vehicle. What if I could guarantee you the best price on a new vehicle, or I gave you $1,000? Then what if I told you that you had a chance to win a new quad valued at $14,000 just for buying from us in the month of March? That's right, at Waverly Chrysler, we're the home of the monthly prize giveaway and $1,000 best price guarantee. WaverlyChrysler.ca, 204-661-5337, part of the Gauthier Automotive Group.
2: ਪਾਲਿਸੀ ਲਾਗੂ ਕੀਤੀ ਗਈ ਆ, ਇਹਦਾ ਨਾਂ ਹੈ ਜੀ ਫਾਰਮ ਸਟੇ ਪਾਲਿਸੀ। ਇਹਦਾ ਮਤਲਬ ਇਹ ਆ ਕਿ ਜੇਕਰ ਕਿਸਾਨ ਚਾਹੁਣ ਤਾਂ ਆਪਣੇ ਖੇਤਾਂ ਦੇ ਵਿੱਚ ਹੋਮ ਸਟੇ ਬਣਾ ਕੇ, ਯਾਨੀ ਕਿ ਜੋ ਫਾਰਮ ਸਟੇ ਬਣਾ ਕੇ ਵੀ ਤੁਸੀਂ ਆਪਣੇ ਖੇਤ ਦੇ ਵਿੱਚ ਗੈਸਟ ਹਾਊਸ ਬਣਾ ਕੇ, ਕਮਰੇ ਬਣਾ ਕੇ ਜਿਵੇਂ ਹੋਟਲਾਂ ਦੇ ਕਮਰੇ ਹੁੰਦੇ ਆ, ਉਵੇਂ ਤੁਸੀਂ ਲੋਕਾਂ ਨੂੰ ਰੱਖ ਸਕਦੇ ਆ, ਤੁਸੀਂ ਕਿਰਾਇਆ ਵਸੂਲ ਸਕਦੇ ਆ, ਆਪਦੀ ਆਮਦਨ ਦੇ ਵਿੱਚ ਵਾਧਾ ਕਰ ਸਕਦੇ ਆ। ਕੁਝ ਲੋਕਾਂ ਨੇ ਗੱਲ ਕਹੀ ਹੈ ਵੀ ਖੇਤੀਬਾੜੀ ਵਾਲੀ ਜ਼ਮੀਨ ਦੇ ਵਿੱਚ ਉਸਾਰੀਆਂ ਦਾ ਸਿਲਸਿਲਾ ਸ਼ੁਰੂ ਕਰਵਾਉਣ ਦੀ ਕੋਸ਼ਿਸ਼ ਆ। ਕੁਝ ਲੋਕ ਇਹ ਗੱਲ ਕਹਿੰਦੇ ਵੀ ਸਹਾਇਕ ਧੰਦੇ ਦੇ ਤੌਰ ਦੇ ਉੱਤੇ ਜੇ ਕੋਈ ਅਪਣਾਉਣਾ ਚਾਹੇ ਤਾਂ ਮਾੜੀ ਗੱਲ ਵੀ ਨਹੀਂ ਆ। ਅਸਲ ਵਿੱਚ ਸਰਕਾਰ ਦੀ ਪਾਲਿਸੀ ਇਹ ਆ ਵੀ ਇਹ ਸਕੀਮ ਦੇ ਤਹਿਤ ਆਉਣ ਦੇ ਲਈ ਕੋਈ ਖਰਚਾ ਨਹੀਂ ਲੱਗਣਾ। ਇਹ ਗੱਲ ਕਹੀ ਗਈ ਆ ਵੀ ਭਾਈ ਕੋਈ ਵੱਡੀ ਫਾਰਮੈਲਿਟੀ ਵੀ ਨਹੀਂ ਆ, ਪੋਰਟਲ ਦੇ ਉੱਤੇ ਜਾਣਾ ਆਪਾਂ ਅਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਵੱਲ ਤੁਰ ਪੈਣਾ। ਘੱਟੋ ਘੱਟ 1 ਏਕੜ ਜ਼ਮੀਨ ਹੋਣੀ ਚਾਹੀਦੀ ਆ, ਉਹਦੇ ਵਿੱਚ 10% ਹਿੱਸੇ ਦੇ ਵਿੱਚ ਉਸਾਰੀ ਹੋਊਗੀ, 90% ਜ਼ਮੀਨ ਖਾਲੀ ਰੱਖਣੀ ਆ।
9: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ, ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ।
8: Hi, this is Michael, sales manager, Waverly Chrysler. You're in the market for a new or a used vehicle. What if I could guarantee you the best price on a new vehicle, or I gave you $1,000? Then what if I told you that you had a chance to win a new quad valued at $14,000 just for buying from us in the month of March? That's right, at Waverly Chrysler, we're the home of the monthly prize giveaway and $1,000 best price guarantee. WaverlyChrysler.ca, 204-661-5337.
9: 431-317-4444. 431-317-4444.

ਉਹਦੇ ਵਿੱਚ ਘੱਟੋ ਘੱਟ ਦੋ ਕਮਰੇ ਅਤੇ ਵੱਧ ਤੋਂ ਵੱਧ ਨੌਂ ਕਮਰੇ ਬਣਾਏ ਜਾ ਸਕਦੇ ਆ। ਦੋ ਮੰਜ਼ਿਲਾ ਬਣਾਈ ਜਾ ਸਕਦੀ ਹੈ ਇਮਾਰਤ, ਪਰ ਇਹ ਨਹੀਂ ਵੀ ਬਿਲਕੁਲ ਬੁਰਜ ਖਲੀਫੇ ਵਾਂਗੂ ਆਪਾਂ ਸਿਰਾ ਹੀ ਲਾ ਦਈਏ। ਮੇਰਾ ਖਿਆਲ ਵੀ 9 ਕੁ ਮੀਟਰ ਤੋਂ ਉੱਚੀ ਉਸਾਰੀ ਨਹੀਂ ਕੀਤੀ ਜਾ ਸਕਦੀ ਇਸ ਮਾਮਲੇ 'ਚ। ਇਹ ਗੱਲ ਕਹੀ ਗਈ ਆ ਵੀ ਭਾਈ ਤੁਸੀਂ ਵੱਧ ਤੋਂ ਵੱਧ 18-19 ਜਾਣੇ ਮਹਿਮਾਨ ਦੇ ਤੌਰ 'ਤੇ ਰੱਖ ਸਕਦੇ ਆ, ਉਹਨਾਂ ਦੇ ਲਈ ਖਾਣ ਪੀਣ ਦਾ ਪ੍ਰਬੰਧ, ਉਹਨਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਦੱਸਣਾ, ਉਹਨਾਂ ਨੂੰ ਖੇਤਾਂ ਦੀ ਸੈਰ ਕਰਾਉਣੀ ਆ, ਟਰੈਕਟਰ 'ਤੇ ਬਿਠਾਉਣਾ, ਘੋੜੇ ਦੀ ਸਵਾਰੀ ਕਰਾਉਣੀ ਆ, ਮੱਛੀਆਂ ਵਾਲੇ ਤਲਾਅ ਦੇ ਵੱਲ ਲੈ ਕੇ ਜਾਣਾ। ਮਤਲਬ ਇਹ ਜੀ ਕਿ ਜੇਕਰ ਕੋਈ ਦੇਸ਼ ਦੇ ਵਿੱਚੋਂ ਵਿਦੇਸ਼ ਦੇ ਵਿੱਚੋਂ ਆਉਂਦਾ ਪੰਜਾਬ ਦੇ ਸੱਭਿਆਚਾਰ ਨੂੰ ਮਹਿਸੂਸ ਕਰਨ, ਅਤੇ ਫਿਰ ਇਹ ਨਹੀਂ ਕਿ ਭਾਈ ਰੋਟੀ ਖਵਾਈ ਅਤੇ ਅੰਦਰ ਕਮਰੇ 'ਚ ਤਾੜਿਆ ਰਿਹਾ ਅਤੇ ਉਹਨੂੰ ਘੁਮਾ ਕੇ ਦਿਖਾਉਣਾ, ਅਤੇ ਬੰਦਾ ਖੁਸ਼ ਹੋ ਕੇ ਜਾਵੇ, ਤੁਹਾਡੀ ਗਾਹਕੀ ਵਧੂਗੀ ਅਤੇ ਪੰਜਾਬ ਦੇ ਸੱਭਿਆਚਾਰ ਦੀ ਗੱਲ ਕੁੱਲ ਪਾਸੇ ਚੱਲੂਗੀ। ਹੁਣ ਇਸ ਸਕੀਮ ਦੇ ਨਾਲ ਕਿੰਨੇ ਕੁ ਲੋਕ ਜੁੜਦੇ ਆ, ਕਿੰਨੀ ਕੁ ਲਾਹੇਬੰਦੀ ਹੁੰਦੀ ਹੈ, ਵਕਤ ਬਿਆਨ ਕਰੂੰਗਾ। ਸਰਕਾਰ ਨੇ ਵੀ ਗੱਲ ਕਹੀ ਵੀ 10% ਸਬਸਿਡੀ ਵੀ ਦੇਵਾਂਗੇ, ਚੰਗੀ ਗੱਲ ਆ। ਵੇਨੇ ਆ ਵੀ ਭਾਈ ਜਿਵੇਂ ਕਿ ਹੁਣ ਤੱਕ ਸਹਾਇਕ ਧੰਦਿਆਂ ਦੇ ਨਾਲ ਲੋਕ ਜੁੜਨਾ ਚਾਹੁੰਦੇ ਆ, ਅਤੇ ਇੱਦਾਂ ਪੰਜਾਬ ਦੇ ਕਿਸਾਨ, ਪੰਜਾਬ ਦੇ ਲੋਕ ਕਿੰਨਾ ਕੁ ਆਪਣੇ ਖੇਤਾਂ ਦੇ ਵਿੱਚ ਖੇਤੀਬਾੜੀ ਨੂੰ ਪਰੇ ਕਰਕੇ ਅਤੇ ਉਸਾਰੀਆਂ ਕਰਕੇ ਅਤੇ ਮਹਿਮਾਨਾਂ ਦੀ ਉਡੀਕ ਕਰਦੇ ਆ, ਕਿੰਨਾ ਕੁ ਰੀਲਾਂ ਬਣਾ ਬਣਾ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਆ। ਕੀ ਪੰਜਾਬ ਦੇ ਖੇਤਾਂ ਦੇ ਵਿੱਚ ਘਰ ਬਣਾ ਕੇ, ਕਮਰੇ ਬਣਾ ਕੇ, ਕੱਚੇ ਜਾਂ ਪੱਕੇ, ਅਤੇ ਲੋਕਾਂ ਨੂੰ ਆਕਰਸ਼ਿਤ ਕੀਤਾ ਜਾ ਸਕੂਗਾ? ਇਹ ਹੁਣ ਸਮੇਂ ਦੇ ਉੱਤੇ ਨਿਰਭਰ ਕਰਦੀ ਗੱਲ ਆ। ਪਰ ਸਰਕਾਰ ਇਹ ਗੱਲ ਕਹਿੰਦੀ ਆ ਕਿ ਤੁਹਾਡੇ ਕੋਲ ਚੋਖੀ ਆਮਦਨੀ ਹੋਣੀ ਆ, ਜਿਹੜੇ ਪਹਿਲਾਂ ਗੈਸਟ ਹਾਊਸ ਬਣੇ ਆ ਉਹਨਾਂ ਦੇ ਬਾਰੇ ਤੁਹਾਨੂੰ ਦੱਸਣਾ ਪਊਗਾ, ਅਤੇ ਜਿਹੜੇ ਨਵੇਂ ਬਣੇ ਆ ਉਹਨਾਂ ਦੇ ਵਾਸਤੇ ਜਾਂ ਨਵੇਂ ਬਣਾਉਣੇ ਆ ਉਹਦੇ ਵਾਸਤੇ ਮਾਮੂਲੀ ਜੀ ਪ੍ਰਕਿਰਿਆ। ਸਰਕਾਰ ਕਹਿੰਦੀ ਵੀ ਕੋਈ ਬਾਹਲੀ ਵੱਡੀ ਤਕੜੀ ਪ੍ਰਕਿਰਿਆ ਨਹੀਂ ਹੈਗੀ, ਲੋਕ ਸੌਖੇ ਸੁੱਤੇ ਸਿੱਧੀ ਸਾਰਾ ਕੰਮ ਹੋ ਜਾਣਾ। ਚਲੋ ਚੰਗੀ ਗੱਲ ਹੈ ਜੇਕਰ ਕਿਸੇ ਨੂੰ 4 ਰੁਪਏ ਆਉਣਗੇ ਤਾਂ, ਪਰ ਮੈਨੂੰ ਲੱਗਦਾ ਨਹੀਂ ਵੀ ਇਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇੱਕਦਮ ਉਤਸ਼ਾਹ ਪੈਦਾ ਹੋਊਗਾ, ਕਿਉਂਕਿ ਇਹ ਇੱਕ ਵੱਖਰੀ ਪ੍ਰਕਿਰਿਆ। ਜਿਹੜਾ ਖੇਤਾਂ ਵਾਲਾ ਬੰਦਾ ਉਹ ਇੱਕਦਮ ਹੀ ਨਵੇਂ ਤਜਰਬੇ ਦੇ ਵਿੱਚ ਪਵੇ, ਉਹਦੇ ਲਈ ਵੀ ਇੱਕ ਚੁਣੌਤੀਪੂਰਨ ਗੱਲ ਹੋਣੀ ਆ, ਜਾਂ ਇਨਵੈਸਟਮੈਂਟ ਦੀ ਗੱਲ ਉਹਦੇ ਲਈ ਚੁਣੌਤੀਪੂਰਨ ਹੋਣੀ ਆ। ਹੁਣ ਪੰਘੂੜੇ ਲਾਉਣੇ ਆ, ਉਸਾਰੀ ਕਰਨੀ ਆ, ਵਿੱਚ ਬੈੱਡ ਲਾਉਣੇ ਆ, ਵਿੱਚ ਏਸੀ ਵੀ ਲਾਉਣੇ ਪੈਣਗੇ, ਉੱਥੇ ਆਲੇ ਦੁਆਲੇ ਖੂਬਸੂਰਤ ਮੌਕਾ ਮਾਹੌਲ ਬਣਾਉਣਾ ਪਊਗਾ, ਤਾਂ ਜੋ ਬੰਦਾ ਆਵੇ। ਜੇ 2-4-5 ਹਜ਼ਾਰ ਰੁਪਇਆ ਬੰਦਾ ਕਮਰੇ ਦਾ ਖਰਚ ਕਰਦਾ ਤਾਂ ਫਿਰ ਉਹਨੂੰ ਕੁਝ ਨਾ ਕੁਝ ਵੱਖਰਾ ਦਿਖਾਉਣਾ ਪਊਗਾ। ਉਹ ਹੁਣ ਜੇਕਰ ਕੋਈ ਮੈਨੇਜ ਕਰ ਗਿਆ ਅਤੇ ਸਰਕਾਰ ਦੀ ਪੋਲਿਸੀ ਮੁਤਾਬਕ ਤਰ ਗਿਆ, ਅਤੇ ਜੇਕਰ ਕੋਈ ਨਹੀਂ ਕਰਕੇ ਗਿਆ ਤਾਂ ਫਿਰ ਗੱਲ ਵੱਖਰੀ ਆ। ਪਰ ਮੈਨੂੰ ਲੱਗਦਾ ਵੀ ਜਿਹੜੇ ਪਹਿਲਾਂ ਹੋਟਲ ਉਦਯੋਗ ਨਾਲ ਜੁੜੇ ਲੋਕ ਆ ਜਾਂ ਜਿਹੜੇ ਰੈਸਟੋਰੈਂਟ ਉਦਯੋਗ ਨਾਲ ਜੁੜੇ ਲੋਕ ਆ ਉਹਨਾਂ ਦੀ ਇਸ ਪਾਸੇ ਨੂੰ ਰੁਚੀ ਵੱਧ ਹੋਣੀ ਆ, ਆਮ ਕਿਸਾਨ ਦੀ, ਆਮ ਬੰਦੇ ਦੀ ਇਹਦੇ ਪਾਸੇ ਰੁਚੀ ਸ਼ਾਇਦ ਘੱਟ ਹੋਵੇ। ਬਾਕੀ ਦੇਖਦੇ ਹਾਂ ਜੀ ਕਿ ਆਉਂਦੇ ਸਮੇਂ ਦੇ ਵਿੱਚ ਮਾਮਲਾ ਕਿਹੜੇ ਪਾਸੇ ਨੂੰ ਮੋੜ ਕੱਢਦਾ ਅਤੇ ਕਿੰਨੀ ਕੁ ਲੋਕਾਂ ਦੀ ਰੁਚੀ ਇਸ ਪਾਸੇ ਨੂੰ ਬਣਦੀ ਆ। ਖਬਰਾਂ ਕਈ ਹੋਰ ਵੀ ਸਨ ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ, ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਧੰਨਵਾਦ।

0: ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ। ਕੋਈ ਹੁਆ ਕਹਾਂ ਹੁਆ।

ਮਿਲੀ ਮੈਨੂੰ ਅਪਸਰਾ ਪੰਨਾ ਦੇ ਵਿੱਚ ਵਾਲੀਆਂ ਜ਼ੁਲਫਾਂ ਕਾਲੀਆਂ ਕਾਲੀਆਂ ਇੱਕ ਮਿਲੀ ਮੈਨੂੰ ਅਪਸਰਾ ਕੰਨਾਂ ਦੇ ਵਿੱਚ ਵਾਲੀਆਂ ਜ਼ੁਲਫਾਂ ਕਾਲੀਆਂ ਕਾਲੀਆਂ ਅੱਖਾਂ ਨੀਲੀਆਂ ਨੀਲੀਆਂ ਪਤਾ ਨੀ ਕਿੱਧਰੋਂ ਪਾਲੀਆਂ ਗੋਰਾ ਗੋਰਾ ਚਾਮੀ ਗੋਰਾ ਗੋਰਾ ਚਾਮੀ ਜਿਵੇਂ ਠੰਡ ਚ ਰਾਮੀ ਸ਼ਹਿਰ ਉਹਦਾ ਮੌਸਮ

ਬਾਦ ਜਿੱਤ ਦਿਹਾੜੈ ਧਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦ ਨੇ ਮਾਣੀ ਕੱਢੀ ਐ ਹੱਡਾਂ ਕੂ ਕੜਕਾਏ ਸਾਹੇ ਲਿਖੇ ਨਾ ਚੱਲਨੀ ਜਿੰਦੂ ਕੂ ਸਮਝਾਏ ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣਾ ਹੱਥੀ ਜੋਲ ਕਹਿ ਗਲ ਲੱਗੈ ਤਾਏ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ ਫਰੀਦਾ

ਬਨ ਉਠਾਈ ਪੋਟਲੀ ਕਿੱਥੇ ਵੰਜਾਂ ਘੱਤ ਕਿਜ ਨਾ ਬੁੱਝੈ ਕਿਜ ਨਾ ਸੁੱਜੈ ਦੁਨੀਆਂ ਗੁੱਜੀ ਪਾਹੇ।

ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ ਫਰੀਦਾ ਜੋ ਤੈਂ ਮਰਨ ਮੁੱਕੀਆਂ ਤਿਨਾਂ ਨਾ ਮਾਰੇ ਕੁੰਮ ਆਪਣੜੇ ਕਰ ਜਾਈਐ ਪੈਰ ਤਿਨਾਂ ਦੇ ਚੁੰਮ ਫਰੀਦਾ ਜਾਂ ਤੋ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਉਂ ਮਰਗ ਸਵਾਈ ਨੀ ਹੈ ਜਾਂ ਭਰਿਆ ਤਾਂ ਲੱਦਿਆ ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ ਅੱਗੋਂ ਨੇੜਾ ਆਇਆ ਪਿੱਛਾ ਰਿਆ ਦੂਰ ਦੇਖ ਫਰੀਦਾ ਜੇਥੀਆ ਸੱਕਰ ਹੋਈ ਵਿਸ ਸਾਈਂ ਬਾਜੋ ਆਪਣੇ ਵੇਦਣ ਕਹੀਐ ਕਿਸ ਫਰੀਦਾ ਅੱਖੀਂ ਦੇਖ ਪਤੀਣੀਆਂ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈਆਂ ਹੋਰ ਕਰੇਂਦੀ ਵੰਨ

ਮਹੱਲਾ ਤੀਜਾ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾਲ ਲੱਗਈ ਜੇ ਲੋਚੈ ਸਭ ਕੋਏ ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈਂ ਦੇ ਫਰੀਦਾ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿੱਠ ਕਜਲ ਰੇਖ ਨਾ ਸਹਿੰਦਿਆ ਸੇ ਪੰਖੀ ਸੂਏ ਬੈਠ ਫਰੀਦਾ ਕੂ ਕਹਿੰਦਿਆਂ ਚਾਹ ਗੇਂਦਿਆਂ ਮੱਤੀ ਦੇਂਦਿਆਂ ਨਿਤ ਜੋ ਸੈਤਾਨ ਵਜਾਇਆ ਸੇਕਤ ਫੇਰੈ ਚਿੱਤ ਫਰੀਦਾ ਥਿਉ ਭਵਾਈ ਦੱਬ ਜੇ ਸਾਈਂ ਲੋੜੈ ਸਭ ਇੱਕ ਛਿੱਜੈ ਵਿਆਹ ਲਤਾੜੀਐ ਤਾਂ ਸਾਈਂ ਦੇ ਦਰਵਾੜੀਐ ਫਰੀਦਾ ਖਾਕ ਨਾ ਨਿੰਦੀ ਐ ਖਾਕੂ ਜੇੜ ਨਾ ਕੋਏ ਜੀਵੰਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ ਫਰੀਦਾ ਜਾ ਲੱਭ ਤਾਂ ਨਿਹੋ ਕਿਆ ਲੱਭ ਤਾਂ ਕੂੜਾ ਨੇਹੋ ਕਿੱਚਰ ਚੱਤ ਲੰਘਾਈ ਐ।

ਫਰੀਦਾ ਇਨੀ ਨਿੱਕੀ ਜੰਗੀ ਐ ਥਲ ਡੂੰਗਰ ਭਾਵੇ ਓਮ ਅੱਜ ਫਰੀਦਾ ਕੁੰਜੜਾ ਸੈਕੋ ਹਾਥੀ ਓਮ ਫਰੀਦਾ ਰਾਤੀ ਵੱਡੀਆਂ ਤੁਖ ਤੁਖ ਉੱਠਣ ਪਾਸ ਤਿਗਤ ਨਾਂ ਦਾ ਜੀਵਿਆ ਜਿਨਾ ਵਿੜਾਣੀ ਆਸ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਇੜਿਆ ਹੇੜਾ ਜਲੈ ਮਜੀਠ ਜਿਉਂ ਉੱਪਰ ਅੰਗਾਰਾ ਫਰੀਦਾ ਲੋੜੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ ਹੰਡੈ ਉਨਕਤਾਏ ਦਾ ਪੈਂਦਾ ਲੋੜੈ ਪੱਟ ਫਰੀਦਾ ਗਲੀਏ ਚਿੱਕੜ ਦੂਰ ਘਰ ਨਾਲ ਪਿਆਰੇ ਨੇ ਹੋ ਚੱਲਾਂ ਤਾਂ ਭਿੱਜੈ ਕੰਬਲੀ ਰਹਾਂ ਤਾਂ ਟੁੱਟੈ ਨੇ ਹੋ ਭਿੱਜੋ ਸਿੱਜੋ ਕੰਬਲੀ ਅੱਲੈ ਵਰਸੋ ਮੇ ਹੋ ਜਾਏ ਮਿਲਾਂ ਤਿੰਨਾ ਸੱਜਣਾ ਟੁੱਟੋ ਨਾਹੀ ਨੇ ਹੋ ਫਰੀਦਾ ਮੈਂ ਪੋਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗੈਲਾ ਰੂਹ ਨਾ ਜਾਣੀ ਸਿਰਪੀ ਮਿੱਟੀ ਖਾਏ ਫਰੀਦਾ ਸੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ ਫਰੀਦਾ ਦੇਖ ਭਰਾਈ ਚੋਪੜੀ ਨਾ ਤਰਸਾਏ ਜੀਓ ਅੱਜ ਨਾ ਸੁੱਤੀ ਕੰਤ ਸਿਓ ਅੰਗ ਮੁੜੇ ਮੁੜ ਜਾਏ ਜਾਏ ਪਛੋਡੋ ਹਾਗਣੀ ਤੁਮ ਕਿਉਂ ਰਹਿਣ ਵਿਹਾਏ

ਨਾਤੀ ਤੋਤੀ ਸੰਭੀ ਸੁੱਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹਿੰਗਦੀ ਗਈ ਕਥੂਰੀ ਗੰਧ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬ੍ਰਹਿ ਵਿਛਾਉਣ ਲੇਫ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿੱਤਨ ਬਿਰੋ ਨਾ ਉਪਜੈ ਸੋਤਨ ਜਾਣ ਮਸਾਨ ਫਰੀਦਾ ਏ ਵਿਸ ਗੰਧਲਾਂ ਤਰੀਆਂ ਖੰਡ ਲਿਵਾੜ ਇਕਰਾ ਹੇ ਦੇ ਰਹਿ ਗਏ ਇਕਰਾਦੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੈ ਚਾਰ ਗਵਾਇਆ ਸੰਮ ਲੇਖਾ ਰੱਬ ਮੰਗੇਸੀਆ ਤੂੰ ਆਹੋ ਕੇਰੇ ਕੰਮ ਫਰੀਦਾ ਦਰ ਦਰਵਾਜ਼ੇ ਜਾਏ ਕਹਿ ਕਿਉਂ ਡਿੱਠੋ ਕੜੀ ਹਾਲ ਇਹੋ ਨੇ ਦੋਸਾਂ ਮਾਰੀਐ ਹਮਦੋਸਾਂ ਦਾ ਕਿਆ ਹਾਲ ਘੜੀਏ ਘੜੀਏ ਮਾਰੀਐ ਪਹਿਰੀ ਲਹਿ ਸਜਾਏ ਸੋਹੇੜਾ ਕੜੀ ਹਾਲ ਜਿਉਂ ਦੁਖੀ ਰਹਿਣ ਵਿਹਾਏ ਬੁੱਢਾ ਹੋਵਾ ਸ਼ੇਖ ਫਰੀਦ ਕੰਬਣ ਲੱਗੀ ਦੇਹ ਜੇ ਸੋ ਵਰਿਆ ਜੀਵਣਾ ਪੀਤਨ ਹੋ ਸੀਖੇ ਫਰੀਦਾ ਬਾਹਰ ਪਰਾਇਆ ਬੈਸਣਾ ਸਾਈ ਮੁਜੈ ਨਾ ਦੇਹ ਜੇ ਤੂੰ ਇਵੇ ਰੱਖ ਸੀ ਜੀ ਉਹ ਸਰੀਰ ਓਲੇ ਕੰਧ ਕੁਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ ਫਰੀਦਾ ਹਾਂ ਲੋੜੀ ਸਹੁ ਆਪਣਾ ਤੂੰ ਲੋੜੈ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾਹੀ ਲੋਣ ਅੱਗੇ ਗਏ ਸੰਜਾਪ ਸਨ ਚੋਟਾਂ ਖਾਸੀ ਕੌਣ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥਣ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਫਰੀਦਾ ਦੋਹ ਦੀਵੀ ਬੁਲੰਦਿਆ ਮਲਕ ਬਿਠਾ ਆਏ ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਕਪਾਹੈ ਜੇਥੀਆ ਜੇ ਸਿਰ ਥੀਆ ਤਿਲਾਹਾ ਕਮਾਦੈ ਅਰ ਕਾਗਦੈ ਕੁੰਨੇ ਕੋਇ ਲਿਆਹਾ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤੇ ਨਾਹਾ ਫਰੀਦਾ ਕੰਨ ਮਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ

ਇਹੋ ਤਨ ਸਭੋ ਰਤ ਹੈ ਰਤ ਮਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਪੈ ਪਿਆ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬੈ ਸੰਤਰ ਧਾਤ ਸੁੱਧ ਹੋਏ ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਵਰ ਢੂੰਡ ਲਹੋ ਜਿੱਥੋਂ ਲੱਭੀ ਵੱਥ ਛੱਪੜ ਢੂੰਡਿਆ।

ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਹਰੇ ਮਨ ਗਹਿਲੇ ਬਾਵਲੇ ਮਾਣੇ ਕਿਆਰਲੀਆਂ ਫਰੀਦਾ ਕੋਠੇ ਤੁਕਣ ਕੇਤੜਾ ਪਿਰ ਨੀਂਦੜੀ ਨਿਵਾਰ ਜੋ ਦਹਿ ਲੱਦੇ ਗਾਣਵੇਂ ਗਏ ਵਿਲਾੜ ਵਿਲਾੜ ਫਰੀਦਾ।

ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਰ ਸਾਈਂ ਜਾਏ ਸੰਭਾਲ ਜਿੱਥੇ ਹੀ ਤੋ ਵੰਜਣਾ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈਂ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਪਰਾਂਦ ਦਰਵੇਸਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ

ਜਾਂ ਕੁਆਰੀ ਤਾਂ ਚਾਓ, ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ, ਵਤ ਕੁਆਰੀ ਨਾ ਥੀਐ ਕਲਰ ਕੀਰੀ ਛੱਪੜੀ, ਆਏ ਉਲੱਥੇ ਹੰਝ, ਚਿੰਜੂ ਬੋਲ ਨਾ ਪੀਵੈ ਉੱਡਣ ਸੰਧੀ ਡੰਜ, ਹੰਸ ਉਡਰ ਕੋਦਰੈ ਪਿਆ, ਲੋਕ ਵਿਡਾਰਨ ਜਾਏ, ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ, ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ, ਫਰੀਦਾ ਸਰ ਭਰਿਆ ਪੀ ਚੱਲ ਸੀ ਥੱਕੇ ਕਵਲੇ ਕੱਲ, ਫਰੀਦਾ ਇੱਟ ਸਰਾਣੇ ਪੋਏ ਸਵਣ, ਕੀੜਾ ਲੜਿਓ ਮਾਸ, ਕੇਤੜਿਆਂ ਜੁਗ ਵਾਪਰੇ ਇਕਤ ਪਿਆ ਪਾਸ, ਫਰੀਦਾ ਪੰਨੀ ਕੜੀ ਸਮਨਵੀ, ਟੁੱਟੀ ਨਾ ਗਰ ਲੱਜ, ਅਜਰਾ ਈਲ ਫਰੇਸਤਾ ਕਹਿ ਕਰ ਨਾਠੀ ਅੱਜ, ਫਰੀਦਾ ਪੰਨੀ ਕੜੀ ਸਮਨਵੀ, ਟੁੱਟੀ ਨਾ ਗਰ ਲੱਜ, ਜੋ ਸੱਜਣ ਪੋਏ ਪਾਰਥੇ ਸੇ ਕਿਉਂ ਆਵੈ ਅੱਜ, ਫਰੀਦਾ ਬੇਨਿਵਾਜਾਂ ਕੁੱਤਿਆ, ਇਹ ਨਾ ਪਲੀ ਰੀਤ, ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ, ਉੱਠ ਫਰੀਦਾ ਉਜੂ ਸਾਜ, ਸਵੈ ਨਿਵਾਜ ਗੁਜਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਾਪਿਓ ਤਾਰ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੀਜੈ ਕਾਏ, ਕੁੰਨੇ ਹੇਠ ਜਲਾਈਐ ਬਾਲਣ ਸੰਧੈ ਥਾਏ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਓਹੇ ਤੈਂ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣ ਓਹੇ, ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਏ, ਅੱਗੇ ਮੂਲ ਨਾ ਆਵਸੀ ਦੋਜਕ ਸੰਦੀ ਪਹਾਏ, ਮਹੱਲਾ ਪੰਜਵਾਂ ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰੱਬ ਮਾਏ, ਮੰਦਾ ਕਿਸਨੋ ਆਖੀਐ ਜਾਂ ਤਿਸ ਬਿਨ ਕੋਈ ਨਾ ਏ, ਫਰੀਦਾ ਜੇ ਦੇ ਨਾਲਾ ਕੱਪਿਆ ਜੇ ਗਲ ਕੱਪੈ ਚੁੱਖ, ਪਮ ਨਾਈਤੀ ਮਾਮਲੇ ਸਾਹ ਨਾਈਤੀ ਦੁੱਖ, ਚੱਬਣ ਚੱਲਣ ਰਤਨ

ਦੇਹੀ ਰੋਗ ਨਾ ਲੱਗਈ ਪੱਲੇ ਸਭ ਕੁਛ ਪਾਏ ਫਰੀਦਾ ਪੰਖ ਪ੍ਰਾਹੁਣੀ ਦੁਨੀ ਸੁਹਾਵਾ ਬਾਗ ਨੌਬਤ ਵਜੀ ਸੁਬਹ ਸਿਉਂ ਚੱਲਣ ਕਾ ਕਰ ਸਾਜ ਫਰੀਦਾ ਰਾਤ ਕਥੂਰੀ ਵੰਡੀਐ ਸੁੱਤਿਆ ਮਿਲੈ ਨਾ ਪਾਓ ਜਿਨ੍ਹਾਂ ਨੈਣ ਨੀਂਦਰਾ ਵਲੇ ਤਿੰਨਾਂ ਮਿਲਣ ਕੋ ਆਓ ਫਰੀਦਾ ਮੈਂ ਜਾਣਿਆ ਦੁੱਖ ਮੁੱਝ ਕੂ ਦੁੱਖ ਸਬਾਇਆ ਜੱਗ ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ ਮਹੱਲਾ ਪੰਜਵਾਂ ਫਰੀਦਾ ਭੂਮਰੰਗਾਵਲੀ ਮੰਝ ਵਸੂਲਾ ਬਾਗ ਜੋ ਜਨ ਪੀਰ ਨਿਵਾਜਿਆ ਤਿੰਨਾਂ ਚਿੰਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ਵਿਰਲੇ ਕਈ ਪਾਈਐਨ ਜਿੰਨਾ ਪਿਆਰੇ ਨੇਹ ਕੰਦੀ ਵਹਿਣ ਨਾ ਟਾਹੇ ਤੋਪੀ ਲੇਖਾ ਦੇਵਣਾ ਜਿੱਧਰ ਰੱਬ ਰਜਾਏ ਵਹਿਣ ਤਦਾਊਂ ਗਾਉਂ ਕਰੇ ਫਰੀਦਾ ਦੁੱਖਾ ਸੇਤੀ ਦੇਹ ਗਿਆ ਸੂਲਾਂ ਸੇਤੀ ਰਾਤ ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ ਲੰਮੀ ਲੰਮੀ ਨਦੀ ਵਹਿ ਕੰਧੀ ਘੇਰਾ ਹੇਤ ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹਿ ਸੁਚੇਤ ਫਰੀਦਾ ਗਲੀ ਸੋ ਸੱਜਣ ਵੀ ਇੱਕ ਢੂੰਡੇ ਦੀ ਨਾਲ ਹਾਂ ਤੁੱਖਾਂ ਜਿਉ ਮਾਲੀ ਕਾਰਨ ਤਿੰਨਾ ਮਾਂ ਪਿਰੀ ਫਰੀਦਾ ਇਹੋ ਤਨ ਪੌਕਣਾ ਨਿਤ ਨਿਤ ਦੁਖੀ ਐ ਕੌਣ ਕੰਨੀ ਬੁੱਝੇ ਦੇ ਰਹਾ ਕੀਤੀ ਵਗੈ ਪਾਉਣ ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਵਹਨ ਜੋ ਜੋ ਮੰਜੈ ਡੀਹੜਾ ਸੋ ਉਮਰ ਹੱਥ ਪਵਨ ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ ਅਜੈ ਸੋ ਰੱਬ ਨਾ ਬਾਹੋੜਿਓ ਦੇਖ ਬੰਦੇ ਕੇ ਭਾਗ ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ ਇਹ ਦੋਏ ਨੈਨਾ ਮਤ ਛੋ ਪਿਰ ਦੇਖਣ ਕੀ ਆਸ ਕਾਗਾ ਚੂੰਡਣਾ ਪਿੰਜਰਾਂ ਬਸੈ ਤਾਂ ਉੱਡਰ ਜਾਹੇ ਜਿਤ ਪਿੰਜਰਾ ਮੇਰਾ ਸ਼ਹ ਵਸੈ ਮਾਸਨਾ ਤਿੱਦੂ ਖਾਏ ਫਰੀਦਾ ਗੋਰ ਨਿਮਾਣੀ ਸੱਡ ਕਰੇ ਨੇ ਘਰਿਆਂ ਕਰਿਆਓ ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਆਓ ਇੰਨੀ ਲੋਇਣੀ ਦੇਖਦਿਆਂ ਕੇਤੀ ਜਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੈ ਸਭ ਜਗ ਤੇਰਾ ਹੋਏ ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਤੀਰ ਫਰੀਦਾ ਕੱਚੈ ਭਾਂਡੈ ਰੱਖੀਐ ਕਿਚਰ ਤਾਈ ਨੀਰ ਫਰੀਦਾ ਮਹਿਲ ਸੱਖਣ ਰਹਿ ਗਏ ਵਾਸਾ ਆਇਆ ਤਲ ਗੋਰਾਂ ਸੇ ਨਿਮਾਣੀਆਂ ਰੈਸਨ ਬੈਸਨ ਰੂਹਾਂ ਮੱਲ ਆਖੀ ਸੇਖਾ ਬੰਦਗੀ ਚਲਣ ਅੱਜ ਕੇ ਕੱਲ ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ ਜਿਉਂ ਦਰੀਆ ਵੈ ਟਾਹਾ ਅੱਗੇ ਦੋਜਗ ਤਪਿਆ ਸੁਣੀਐ ਹੂਲ ਪਵੈ ਕਾਹਾ ਇੱਕ ਨਾਨੋ ਸਭ ਸੋਜੀ ਆਈ ਇੱਕ ਫਿਰ ਦੇਵੇ ਪਰਵਾਹ ਅਮਲ ਜੇ ਕੀਤਿਆਂ

ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ। ਸਾਡੇ ਤ੍ਰੈਮਣ ਦੇ ਹੋਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਜਾ ਸੋਹਣੀ ਬੰਨ, ਮਲਕਲ ਮੌਤ ਜਾ ਆਵਸੀ ਸਭ ਦਰਵਾਜੇ ਭੰਨ। ਤਿੰਨਾਂ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ। ਫਰੀਦਾ ਹਾਂ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲ ਵਸਨ, ਰੱਬ ਨਾ ਛੋਡਣ ਪਾਸ। ਫਰੀਦਾ ਰੁੱਤ ਫਰੀ ਵਣ ਕੰਬਿਆ, ਪਤ ਝੜੇ ਚੜ ਪਾਹੇ ਚਾਰੇ ਕੁੰਡਾਂ ਟੂੰਡੀਆਂ, ਰਹਿਣ ਕਿਥਾਊ ਨਾਹੇ। ਫਰੀਦਾ ਪਾੜ ਪਟੋਲਾ ਤਜ ਕਰੀ, ਕੰਬਰੜੀ ਪਹਿਰੇ ਉਹ ਜਿੰਨੀ ਵੇਸੀ।

ਸਾਥ ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ ਇੱਕ ਜਾਗਣ ਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ ਢੂੰਡੇਂਦੀਏ ਸੁਹਾਗ ਕੂ ਤਉ ਤਨਕਾਈ ਕੋਰ ਜਿਨ੍ਹਾਂ ਨਾ ਸੁਹਾਗਣੀ ਤਿੰਨਾ ਝਾਕ ਨਾ ਹੋਰ ਸਬਰ ਮੰਜ ਕਮਾਣ ਇਹ ਸਬਰ ਕਾ ਨਿਹਣੋ ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ ਸਬਰ ਅੰਦਰ ਸਾਬਰੀ ਤਨ ਇਹ ਵਹਿ ਜਾ ਲੈਣ ਹੁਣ ਜੀ ਖੁਦਾਏ ਦੈ ਭੇਤ ਨਾ ਕਿਸੈ ਦੇਣ ਸਬਰ ਇਹੋ ਸੁਭਾਓ ਜੇ ਤੂੰ ਬੰਦਾ ਦਿੜ ਕਰੈ ਵੱਧ ਥੀ ਵੈ ਦਰਿਆਓ ਟੁੱਟਣਾ ਥੀ ਵੈ ਵਾਹੜਾ ਫਰੀਦਾ ਦਰਵੇਸੀ ਗਾਖੜੀ ਚੋਪੜੀ ਪ੍ਰੀਤ ਇਕਨ ਕਿਨੈ ਚਾਲੀ ਐ ਦਰਵੇਸਾਂ ਵੀ ਰੀਤ ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲੰਨ ਪੈਰੀ ਥੱਕਾਂ ਸਿਰ ਜੁਲਾਂ ਜੇ ਮੂੰਹ ਪ੍ਰੀ ਮਿਲੰਨ ਤਾਨਾ ਤਪਾਏ ਤਨੂਰ ਜਿਉਂ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪ੍ਰੀ ਨਿਹਾਲ ਹਾਉ ਢੂੰਡੇ ਦੀ ਸੱਜਣਾ ਸੱਜਣ ਮੈਂਡੈ ਨਾਲ ਨਾਨਕ ਅਲੱਖ ਨਾ ਲਖੀਐ ਗੁਰਮੁਖ ਦੇਹ ਦਿਖਾਲ ਹੰਸਾ

0: ਸਾਸੰਗ ਜੇ ਜਾਣਾ ਬਗਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਧਰੇ ਜੇ ਤਿਸ ਭਾਵੈ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ ਇਹੋ ਤਨ ਲਹਿਰੀ ਗੜ ਥਿਆ ਸੱਚੇ ਤੇਰੀ ਆਸ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇ ਸੋ ਹਉ ਕਰੀ ਜਿਤ ਵਸ ਆਵੈ ਕੰਤ ਨਿਵਣ ਸੋ ਅੱਖਰ ਖਵਣ ਗੁਣ ਜਿਹ ਬਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸਕਾਰ ਤਾਂ ਵਸ ਆਵੀ ਕੰਤ ਮਤ ਹੁੰਦੀ ਹੋਏ ਇਆਣਾ ਤਾਣ ਹੁੰਦੇ ਹੋਏ ਨਿਤਾਣਾ ਅਣ ਹੁੰਦੇ ਆਪ ਮੰਡਾਏ ਕੋ ਐਸਾ ਭਗਤ ਸਦਾਏ ਇੱਕ ਫਿੱਕਾ ਨਾ ਗਾਲਾਏ ਸਭ ਨਾਮ ਹੈ ਸੱਚਾ ਧਣੀ ਹਿਆਉ ਨਾ ਕਹੀ ਠਾਹੇ ਮਾਣਕ ਸਭ ਅਮੋਲਵੇ ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਰਬ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪੌਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ ਤੇ ਸਾਨੂੰ ਕਾਲ ਕਰੋ 204-480-9600 ਜਾਂ ਆਨਲਾਈਨ ਵਿਜ਼ਿਟ ਕਰੋ toplinkfinancial.com
2: ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਅਕਾਲ ਪੁਰਖ ਅੱਗੇ ਅਰਦਾਸ ਕਰਦਿਆਂ ਰਾਗ ਗੌੜੀ ਗੁਆਰੇਰੀ ਦੇ ਅੰਤਰਗਤ ਇਉਂ ਜਾਚਨਾ ਕਰਦੇ ਹਨ।

ਸਕਿਆ। ਜਫਰਨਾਮਾ ਤੇ ਪੜ ਲਿਆ, ਉਸ ਚਿੱਠੀ ਦੇ ਥੱਲੇ ਲਿਖਿਆ ਸੀ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦੀਆਂ ਕੋਝੀਆਂ ਚਾਲਾਂ ਚੱਲ ਰਹੇ ਆ। ਖੇੜਾ ਇਹਨਾਂ ਦਾ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਛੁੱਟਣਾ। ਓਏ ਰੰਗੇ ਦਾ ਨਹੀਂ ਸੀ ਛੁੱਟਿਆ, ਇਹ ਕਿਹੜੇ ਬਾਗ ਦੀ ਮੂਲੀ ਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਰੰਗਦੇਵ ਨੂੰ ਕਹਿ ਰਹੇ, ਰੰਗਦੇਵ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰਕੇ ਆਨਾ ਮੈਂ ਖਤਮ ਕਰਦਾ, ਅਜੇ ਮੇਰਾ ਕੁੰਡਲੀਆ ਸੱਪ ਖਾਲਸਾ ਜਿਉਂਦਾ ਜਿਹੜਾ ਤੇਰੇ ਪੈਰਾਂ ਥੱਲੇ ਅੱਗ ਵਿਛਾ ਕੇ ਰੱਖ ਦੇਗਾ। ਆਓ ਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਔਰੰਗਜ਼ੇਬ ਨੂੰ ਸ਼ਬਦ ਆਖੇ ਉਹਨਾਂ ਦਾ ਜ਼ਿਕਰ ਤੁਹਾਡੇ ਸਾਹਮਣੇ। ਸਕੇ ਭਰਾਵਾਂ ਦੀ ਜੋੜੀ

0: us to call karo 204-772-1313. Canada's number one provider of training, consulting and software for the transportation industry. ACE ACI e-manifest permits, CTPA and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਚਰਡ ਆਟੋ ਬੋਡੀ ਸ਼ਾਪ ਮਿਨੀ ਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਅਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਜੀ ਕੈਂਡੀ ਖਰਾਬ ਕਰਤਾ ਮੈਂ ਨਹੀਂ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
4: ਸੱਚੀ
5: ਮੁੱਚੀ
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜ਼ਨ ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ
6: ਗਰਜਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
7: ਪੈਂਦੀ ਹੈ ਫਿਰ ਤੱਕ ਚੈਂਪੀਅਨ
3: ਗਰਜਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਨ ਲਾਓ
6: ਗਰਜਾ ਬ੍ਰਦਰਸ
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
8: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
9: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਏਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪੌਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
10: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆ ਆਇਲ ਚੇਂਜ ਵੀਲ ਅਲਾਈਨਮੈਂਟ ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਆ ਭਈ ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਐ ਡੈਂਟਿੰਗ ਪੇਂਟਿੰਗ ਦਾ ਉਹ ਵੀ ਹੋਜੂ ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ ਉਹ ਵੀ ਚੱਕ ਦੇਣਗੇ ਹਾਂ ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਪਰ ਯੂਜ਼ਡ ਕਾਰਾਂ ਵੀ ਹੁੰਦੀਆਂ ਇਹਨਾਂ ਕੋਲੇ ਭਈ ਜਾਣਾ ਕਿੱਥੇ ਆਪਣੇ 306 ਸਟੈਨਲੀ ਸਟਰੀਟ ਵਿਨੀਪੈਗ ਯਾਦ ਰੱਖਿਓ ਸਿਕੰਦਰ ਨੂੰ ਫੋਨ ਕਰ ਲਿਓ ਆਟੋ ਵਰਕਸ ਵਾਲੇ 204-942-4690 ਬਈ 204-942-4690
4: ਜੀ ਕੈਂਡੀ ਖਰਾਬ ਕਰਤਾ ਮੈਂ ਨਹੀਂ ਕਰਨੀ ਗੱਲ
5: ਓ ਡਾਰਲਿੰਗ ਛੱਡ ਨਾ ਦਿਲ ਤੂੰ ਕਰ ਚਿੱਲ ਅੱਜ ਯਾਰ ਹੁਣੀ ਕਰਨਗੇ ਗਰਜਾ ਦੇ ਵੈਜ ਤੇ ਨਾਨ ਵੈਜ ਪ੍ਰੋਡਕਟ ਨੂੰ ਗ੍ਰਿਲ
4: ਸੱਚੀ
5: ਮੁੱਚੀ
3: ਵੀਕਐਂਡ ਹੋਵੇ ਜਾਂ ਕੋਈ ਵੀ ਓਕੇਜ਼ਨ ਮੌਕੇ ਨੂੰ ਖਾਸ ਬਣਾਉਂਦੇ ਨੇ ਗਰਜਾ ਬ੍ਰਦਰਸ ਦੇ ਵੈਜ ਤੇ ਨਾਨ ਵੈਜ ਪ੍ਰੋਡਕਟਸ ਕੁਕਡ ਦੇ ਅਨਕੁਕਡ ਪ੍ਰੋਡਕਟਸ ਦੀ ਹਿਊਜ ਵੈਰਾਈਟੀ
6: ਗਰਜਾ ਬ੍ਰਦਰਸ ਬਸ ਨਾਮ ਹੀ ਕਾਫੀ ਹੈ
7: ਪੈਂਦੀ ਹੈ ਫਿਰ ਤੱਕ ਚੈਂਪੀਅਨ
3: ਗਰਜਾ ਮੀਟਸ ਆਓ ਖੁਸ਼ੀਆਂ ਚ ਚਾਰ ਚੰਨ ਲਾਓ
6: ਗਰਜਾ ਬ੍ਰਦਰਸ
11: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ

ਸਤਿ ਸ਼੍ਰੀ ਅਕਾਲ ਜੀ, ਤੁਸੀਂ ਸੁਣ ਰਹੇ ਹੋ ਤੁਹਾਡਾ ਫੇਵਰੇਟ ਸਟੇਸ਼ਨ ਰੇਡੀਓ ਧਮਾਲ, ਅਤੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਗੈਵੀ। ਅਤੇ ਵੈਦਰ ਦੇ ਉੱਤੇ ਥੋੜ੍ਹੀ ਜਿਹੀ ਨਿਗਾਹ ਮਾਰ ਲਈਏ ਅੱਜ ਦੇ ਦਿਨ ਦੇ ਉੱਤੇ, ਅਤੇ ਅੱਜ ਦਾ ਦਿਨ ਜਿਹੜਾ 31 ਵਿਸਾਖ ਦਾ ਆ, ਅਤੇ ਵੈਦਰ ਜਿਹੜਾ ਵਿਨੀਪੈਗ ਦਾ ਸਮੇਂ ਤੋਂ ਬਾਹਰ ਚੱਲ ਰਿਹਾ, ਅਤੇ ਅੱਜ ਬਾਰਿਸ਼ ਦੇ ਬਹੁਤ ਸਾਰੇ ਚਾਂਸ ਨੇ, ਅਤੇ ਨਿੱਕੀ ਨਿੱਕੀ ਬਾਰਿਸ਼ ਹਲਕੀ ਹਲਕੀ ਆਪਾਂ ਨੂੰ ਮਹਿਸੂਸ ਵੀ ਹੋ ਰਹੀ ਹੈ, ਅਤੇ 60% ਚਾਂਸ ਨੇ, ਜਾਣੀ ਕਿ ਕੁੱਲ ਮਿਲਾ ਕੇ ਅੱਜ ਦਾ ਦਿਨ ਬਾਰਿਸ਼ ਵਾਲਾ ਰਹਿਣ ਵਾਲਾ ਆ ਵਿਨੀਪੈਗ ਦਾ ਵੈਦਰ। ਅਤੇ ਕੱਲ੍ਹ ਜਿਹੜੀ ਕੜਕ ਦੀ ਧੁੱਪ ਸੀਗੀ, ਮੈਂ ਤੁਹਾਨੂੰ ਕੱਲ੍ਹ ਵੀ ਇਹ ਕਿਹਾ ਸੀਗਾ ਕਿ ਜਦੋਂ ਕੜਕ ਦੀ ਧੁੱਪ ਹੁੰਦੀ ਹੈ ਅਤੇ ਫਿਰ ਨਾਲ ਦੀ ਨਾਲ ਵਿਨੀਪੈਗ ਦਾ ਵੈਦਰ ਇੱਦਾਂ ਦਾ ਕਿ ਜੇ ਦੋ ਕੁ ਦਿਨ ਧੁੱਪ ਹੋਈ ਅਤੇ ਤੀਜੇ ਕੁ ਦਿਨ ਬਾਰਿਸ਼ ਪੋਸੀਬਲ ਹੈਗੀ ਹੈ ਕਿ ਬਾਰਿਸ਼ ਹੋਊਗੀ, ਤਾਂ ਸੇਮ ਚੀਜ਼ ਹੋ ਰਹੀ ਹੈ। ਅਤੇ ਵਿਨੀਪੈਗ ਦਾ ਵੈਦਰ ਬਹੁਤ ਵਧੀਆ, ਜਿਹੜਾ ਗਰਮੀਆਂ ਦੇ ਵਿੱਚ ਜਿਹੜਾ ਹੁਣ ਬਾਰਿਸ਼ ਦਾ ਦਿਨ ਜਿਹੜੇ ਆਪਾਂ ਵੇਟ ਕਰ ਰਹੇ ਹੁੰਦੇ ਕਿ ਖੁੱਲ੍ਹੇ ਜਿਹੇ ਦਿਨ ਹੋ ਜਾਣ, ਉਹ ਦਿਨ ਆ ਚੁੱਕੇ ਆ। ਅਤੇ ਆਪਣਾ ਨਿਗਾਹ ਮਾਰ ਲਈਏ ਆਪਣੇ ਇਹ ਵੀਕਐਂਡ ਜਿਹੜਾ ਹੁਣ ਕਿੱਦਾਂ ਦਾ ਰਹਿਣ ਵਾਲਾ ਹੈ। ਫਰਾਈਡੇ ਦਾ ਦਿਨ ਜਿਹੜਾ ਸ਼ੁੱਕਰਵਾਰ ਦਾ ਦਿਨ ਆ, 21 ਡਿਗਰੀ ਟੈਂਪਰੇਚਰ ਰਹੂਗਾ ਅਤੇ 30% ਬਾਰਿਸ਼ ਦੇ ਹੋਣਗੇ, ਜਾਣੀ ਕੁੱਲ ਮਿਲਾ ਕੇ ਬੱਦਲ ਛਾਏ ਰਹਿਣਗੇ। ਸੈਟਰਡੇ ਦਾ ਦਿਨ ਪ੍ਰੋਪਰ ਸਨੀ ਹੋਊਗਾ, ਜਾਣੀ ਕਿ ਸੂਰਜ ਦੇਵਤਾ ਜੀ ਛਾਏ ਰਹਿਣਗੇ। ਅਤੇ ਪੌ ਜਿਹੜਾ ਕੜਕਦਾ ਜਿਹਾ ਦਿਨ ਨਹੀਂ ਹੁੰਦਾ ਹੈਗਾ, ਜਿਹਨੂੰ ਕਹਿੰਦੇ ਨੇ ਆਪਾਂ ਵੱਡਾ ਸਾਰਾ ਦਿਨ ਯਾਰ ਲੰਘਦਾ ਹੀ ਨਹੀਂ ਪਿਆ ਹੈਗਾ, ਉਹ ਵਾਲਾ ਦਿਨ ਆਉਣਾ ਸੈਟਰਡੇ, ਜਾਣੀ ਕਿ ਵੀਕਐਂਡ। ਵੀਕਐਂਡ ਦੇ ਉੱਤੇ ਸ਼ਨੀਵਾਰ ਜਿਹੜੇ ਦਿਨ ਦੀ ਆਪਾਂ ਨੂੰ ਵੇਟ ਹੁੰਦੀ ਆ ਉਹ ਦਿਨ ਆ ਜਾਣਾ, ਅਤੇ ਸੰਡੇ ਦਾ ਦਿਨ ਫਿਰ ਜਿਹੜਾ ਸ਼ਾਵਰ ਚੱਲੂਗਾ, ਜਾਣੀ ਕਿ ਬੱਦਲਾਂ ਦਾ ਜਿਹੜਾ ਬੱਦਲ ਵਰਸਣਗੇ ਅਤੇ ਮੇਗਾ ਵਰਸੇਗਾ ਕਹਿੰਦੇ ਹੁੰਦੇ ਆਪਾਂ, ਤਾਂ ਉਹ ਮੇਗਾ ਜੀ ਵਰਸਣਗੇ। ਅਤੇ ਜਿਹੜਾ ਕੁੱਲ ਮਿਲਾ ਕੇ ਆ ਵੀਕਐਂਡ ਆ ਤੁਹਾਡਾ ਮਿਕਸ ਜਿਹਾ ਰਹਿਣ ਵਾਲਾ, ਵਿੱਚ ਵਿੱਚ ਬੱਦਲ ਛਾਏ ਰਹਿਣਗੇ ਅਤੇ ਵਿੱਚ ਵਿੱਚ ਜਿਹੜਾ ਸੂਰਜ ਦੇਵਤਾ ਜੀ ਸ਼ਨੀਵਾਰ ਤੁਹਾਨੂੰ ਦਰਸ਼ਨ ਦੇਣਗੇ। 5:45 'ਤੇ ਸੂਰਜ ਦੇਵਤੇ ਨੇ ਦਰਸ਼ਨ ਦਿੱਤੇ ਆ ਅਤੇ 9:06 ਤੱਕ ਰਹਿਣਗੇ। ਅਤੇ ਗੱਲ ਕਰਦੇ ਹਾਂ ਪੰਜਾਬ ਦੀ, ਅੰਮ੍ਰਿਤਸਰ ਗੁਰੂ ਕੀ ਨਗਰੀ ਦੀ, 23 ਡਿਗਰੀ ਟੈਂਪਰੇਚਰ ਰਾਤ ਦਾ ਨੋਟ ਕੀਤਾ ਗਿਆ ਅਤੇ ਸੁਬਾਹ ਦਾ 28 ਡਿਗਰੀ ਅਤੇ ਆਫਟਰਨੂਨ ਦਾ 38 ਡਿਗਰੀ, ਜਾਣੀ ਕੁੱਲ ਮਿਲਾ ਕੇ ਦੁਪਹਿਰੇ ਗਰਮੀ ਪੂਰੀ ਰਹੂਗੀ। ਅਤੇ ਕਈ ਥਾਵਾਂ ਦੀਆਂ ਆਪਾਂ ਨੂੰ ਵੀਡੀਓਜ਼ ਵੀ ਦੇਖਣ ਨੂੰ ਮਿਲੀਆਂ ਅਤੇ ਕਿਹੜੇ ਕਿਹੜੇ ਥਾਵਾਂ 'ਤੇ ਕਿਹੜੇ ਕਿਹੜੇ ਪੰਜਾਬ ਦੇ ਸੂਬਿਆਂ ਦੇ ਵਿੱਚ ਉਹ ਭਾਰੀ ਬਾਰਿਸ਼ ਅਤੇ ਉਹ ਭਾਰੀ ਤੂਫਾਨ ਆਇਆ, ਸਾਨੂੰ ਜ਼ਰੂਰ ਦੱਸਿਓ ਜੀ। ਆਪਾਂ ਅੱਜ ਕੌਲਾਂ ਲੈਂਦੇ ਰਹਾਂਗੇ ਸਾਰਿਆਂ ਦੀਆਂ ਅਤੇ ਗੱਲਾਂ ਬਾਤਾਂ ਕਰਦੇ ਰਹਾਂਗੇ। ਅਤੇ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਆ, ਜਿਹੜਾ ਸਪੋਂਸਰ ਕੀਤਾ ਗਿਆ ਫੋਕਸਡੇ ਇੰਸ਼ੋਰੈਂਸ ਵੱਲੋਂ, ਜਿਹੜਾ ਆਪਣਾ ਸਪੋਂਸਰ ਕੀਤਾ ਗਿਆ ਬੀਰ ਇੰਦਰ ਸਿੰਘ ਬਹਿਲ ਜੀ ਅਤੇ ਸਿਮਰਜੀਤ ਸਿੰਘ ਜੈਸਵਾਲ ਜੀ ਵੱਲੋਂ, ਇਹ ਜਿਹੜਾ ਅੱਜ ਦਾ ਪ੍ਰੋਗਰਾਮ ਸਪੋਂਸਰ ਕੀਤਾ ਗਿਆ। ਬਹੁਤ ਜਲਦ ਆਪਣੇ ਦਰਮਿਆਨ ਵੀ ਇਹਨਾਂ 'ਚੋਂ ਇੱਕ ਗੈਸਟ ਆਪਣੇ ਕੋਲ ਹੋਣਗੇ ਅਤੇ ਨਾਲ ਦੀ ਨਾਲ ਆਪਾਂ ਥੋੜ੍ਹਾ ਜਿਹਾ ਨਿਗਾਹ ਮਾਰ ਲਈਏ ਕਿ ਆਪਣੇ ਆਲੇ ਦੁਆਲੇ ਕੀ ਹੋ ਰਿਹਾ, ਅਤੇ ਇਹ ਵੀ ਨਿਗਾਹ ਮਾਰਨੀ ਬਹੁਤ ਜ਼ਰੂਰੀ ਆ ਕਿਉਂਕਿ ਕੱਲ੍ਹ ਕਰਨ ਔਜਲੇ ਦਾ ਸ਼ੋਅ ਸੀਗਾ ਅਤੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਸੀ ਆਪਦੇ ਪ੍ਰਾਈਵੇਟ ਜੈੱਟ ਦੇ ਵਿੱਚ ਆ ਕੇ ਉਹਨਾਂ ਨੇ ਪੰਜਾਬੀਆਂ ਨੂੰ ਜਿਹੜਾ ਨਚਾਇਆ, ਇੱਕ ਵੱਖਰਾ ਜਿਹਾ ਰੰਗ ਦਾ, ਇੱਕ ਵੱਖਰੀ ਵਾਈਬ, ਵੱਖਰੀ ਜਿਹੀ ਐਨਰਜੀ ਛੱਡ ਗਿਆ ਕੱਲ੍ਹ ਦਾ ਜਿਹੜਾ ਜਿਹੜਾ ਆਪਾਂ ਸ਼ੋਅ ਦੇਖ ਕੇ ਆਏ ਹਾਂ। ਬਹੁਤ ਸਾਰਿਆਂ ਨੇ ਇੰਜੋਏ ਕੀਤਾ ਹੋਊਗਾ, ਜਿਹੜਿਆਂ ਨੇ ਮਿਸ ਕਰਤਾ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਘਬਰਾਉਣ ਦੀ ਲੋੜ ਨਹੀਂ ਗੀ ਕਿਉਂਕਿ ਤਰਸੇਮ ਜੱਸੜ ਦਾ ਸ਼ੋਅ ਵੀ ਆਉਣ ਵਾਲਾ, ਫਿਰ ਕਮਲ ਹੀਰ ਜੀ ਵੀ ਜਿਹੜਾ ਪੰਜਾਬੀ ਵਿਰਸਾ ਲੈ ਕੇ ਆਉਣਗੇ, ਉਹਦੇ ਬਾਰੇ ਡਿਟੇਲ 'ਚ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਥੋੜ੍ਹੀ ਜਿਹੀ ਨਿਗਾਹ ਮਾਰ ਲਈਏ ਕਿ ਆਲੇ ਦੁਆਲੇ ਕੀ ਹੋਈ ਜਾਂਦਾ ਆ। ਅਤੇ ਇਮੀਗ੍ਰੇਸ਼ਨ ਦੇ ਫਰੋਡ ਨੂੰ ਲੈ ਕੇ ਕਾਫੀ ਹੁਣ ਅੱਗੇ ਕੈਨੇਡਾ ਨੇ ਸਖਤੀ ਕਰ ਦਿੱਤੀ ਹੈ, ਉਹਨਾਂ ਨੇ ਕਿਹਾ ਕਿ IRCC ਇਮੀਗ੍ਰੇਸ਼ਨ ਦੇ ਕਿਸੇ ਵੀ ਤਰ੍ਹਾਂ ਦੇ ਸਕੈਮ ਤੋਂ ਬਚੋ, AI ਫੇਕ ਵੀਡੀਓ ਜਿਹੜੀਆਂ ਆ ਰਹੀਆਂ ਨੇ ਉਹਨਾਂ ਦੇ ਝਾਂਸੇ ਤੋਂ ਬਚੋ, ਕਿਸੇ ਵੀ ਤਰ੍ਹਾਂ ਦਾ ਜਿਹੜੀਆਂ ਲੁੱਟਮਾਰਾਂ ਹੋ ਰਹੀਆਂ ਨੇ ਪੈਸੇ ਦੀਆਂ, ਤਾਂ ਉਹਨਾਂ ਚੀਜ਼ਾਂ ਤੋਂ ਬਾਜੋ, ਸਾਰੀਆਂ AI ਵੀਡੀਓਜ਼ ਨੇ। AI ਵੀਡੀਓਜ਼ ਦੇ ਰਾਹੀਂ ਕਦੇ ਵੀ ਜਿਹੜੇ IRCC ਨੇ, ਇਮੀਗ੍ਰੇਸ਼ਨ ਨੇ, ਉਹ ਕਦੇ ਵੀ ਅਸੀਂ ਕਿਸੇ ਵੀ ਚੀਜ਼ ਦੀ ਪੈਸੇ ਦੀ ਡਿਮਾਂਡ ਨਹੀਂ ਕਰਦੇ ਗੇ, ਕੋਈ ਫੈਡਰਲ ਕੋਈ ਡਿਮਾਂਡ ਨਹੀਂ ਕਰਦਾ ਗਾ, ਤਾਂ ਇਹਨਾਂ ਚੀਜ਼ਾਂ ਤੋਂ ਥੋੜ੍ਹਾ ਜਿਹਾ ਧਿਆਨ ਰੱਖੋ, AI ਕਰਕੇ ਬਹੁਤ ਸਾਰੇ ਸਕੈਮ ਹੋ ਰਹੇ ਆ। ਅਤੇ ਦੂਜੀ ਗੱਲ ਜਿਹੜੀ ਮੇਨ ਆਪਣੀ ਆਹ USA ਤੋਂ ਆਪਾਂ ਨੂੰ ਖਬਰ ਆ ਰਹੀ ਹੈ, ਕੈਲੀਫੋਰਨੀਆ ਤੋਂ ਆ ਰਹੀ ਹੈ ਇਹ ਨਿਊਜ਼, ਜਿਹੜਾ ਜਸ਼ਨਪ੍ਰੀਤ ਸਿੰਘ ਆ 27 ਸਾਲ ਦਾ, ਅਤੇ ਇਹਨਾਂ ਨੇ ਕੋਈ ਆਪਦੀ ਮੋਟਰ ਬਾਈਕਾਂ ਦੀ ਬਣਾਈ ਹੋਈ ਸੀਗੀ ਜਿਹਦਾ ਨਾਮ ਹੈਗਾ ਆ ਪੰਜਾਬੀ ਡੈਵਿਲਸ, ਤਾਂ ਇਹਨਾਂ ਨੇ ਆਪਦੀ ਬਾਈਕ ਦੀ ਇੱਕ ਬਣਾਈ ਹੋਈ ਸੀਗੀ, ਟੀਮ ਬਣਾਈ ਹੋਈ ਸੀਗੀ, ਅਤੇ ਉਹ ਟੀਮ ਕਿਤੇ ਨਾ ਕਿਤੇ ਜਿਹੜਾ ਤਸਕਰੀ ਦੇ ਮਾਮਲੇ ਦੇ ਵਿੱਚ ਜਿਹੜਾ ਇਹਨਾਂ ਦੇ ਕਾਰਵਾਈ ਚੱਲ ਰਹੀ ਆ, ਹੁਣ ਇਹਨਾਂ ਨੇ ਹਥਿਆਰ ਸਪਲਾਈ ਕਰਨ ਦੀ ਟਰਾਈ ਕੀਤੀ ਆ ਪੁਲਿਸ ਨੂੰ, ਤਾਂ ਕਿਤੇ ਨਾ ਕਿਤੇ ਕੋਈ ਇਸ ਚੀਜ਼ ਦੇ ਉੱਤੇ ਹੁਣ ਪੰਜਾਬੀਆਂ ਦਾ ਨਾਮ ਕਿਤੇ ਨਾ ਕਿਤੇ, ਜਿੱਥੇ ਆਪਾਂ ਇੰਨਾ ਜ਼ੋਰ ਲਾ ਦਿੰਦੇ ਹਾਂ ਕਿ ਯਾਰ ਪੰਜਾਬੀਆਂ ਦਾ ਨਾਮ ਮਸ਼ਹੂਰ ਹੋਵੇ ਅਤੇ ਆਪਾਂ ਵਧੀਆ ਕੰਮਾਂ ਦੇ ਲਈ ਜਾਣੇ ਜਾਈਏ, ਪਰ ਉੱਥੇ ਕਿਤੇ ਨਾ ਕਿਤੇ ਕੁਝ ਕੁ ਜਿਹੜੇ ਕਰਕੇ, ਅਤੇ ਉਹ ਸਾਰੇ ਜਿਵੇਂ ਕਹਿ ਦਿੰਦੇ ਹੁੰਦੇ ਕਿ ਇੱਕ ਪੱਗ ਵਾਲਾ ਜੇ ਕੋਈ ਗਲਤ ਕੰਮ ਕਰਦਾ ਉਦੋਂ ਸਾਰੇ ਬਸ ਇੱਦਾਂ ਹੀ ਸ਼ੁਰੂ ਹੋ ਜਾਂਦੇ ਕਿ ਸਾਰੇ ਪੰਜਾਬੀ ਇੱਦਾਂ ਕਰਦੇ, ਤਾਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਥੋੜ੍ਹਾ ਧਿਆਨ ਰੱਖਿਆ ਕਰੋ, ਆਪਣੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦਾ ਹਊਆ ਬਹੁਤ ਜਲਦੀ ਬਣ ਜਾਂਦਾ, ਤਾਂ ਟਰਾਈ ਕਰਿਆ ਕਰੋ ਕਿ ਜਿੰਨਾ ਹੋ ਸਕਦਾ ਕਿ ਵਧੀਆ ਕੰਮ ਕਰੋ। ਇੱਕ ਆਪਾਂ ਪੰਜਾਬ ਨੂੰ ਬਿਲੋਂਗ ਕਰਦੇ ਹਾਂ ਅਤੇ ਪੰਜਾਬ ਨੂੰ ਇੱਥੇ ਆ ਕੇ ਰੀਪ੍ਰਜੈਂਟ ਕਰ ਰਹੇ ਹਾਂ, ਤਾਂ ਵਧੀਆ ਵਧੀਆ ਵਾਈਬ ਛੱਡਿਆ ਕਰੋ, ਵਧੀਆ ਲੋਕਾਂ 'ਚ ਵਿਚਰਿਆ ਕਰੋ, ਤਾਂ ਕਿ ਪ੍ਰਾਊਡ ਫੀਲ ਹੋਵੇ, ਲੋਕਾਂ ਨੂੰ ਵੀ ਫੀਲ ਹੋਵੇ ਕਿ ਯਾਰ ਨਹੀਂ ਆ ਬਹੁਤ ਚੰਗੇ ਨੇ ਪੰਜਾਬੀ। ਤਾਂ ਨਿਊਯਾਰਕ ਤੋਂ ਵੀ ਇੱਕ 21 ਸਾਲ ਦਾ ਅਨਮੋਲਦੀਪ ਸਿੰਘ ਫੜਿਆ ਗਿਆ ਆ, ਤੁਸੀਂ ਹੈਰਾਨ ਹੋ ਜਾਓਗੇ ਕਿ 21 ਸਾਲਾਂ ਦਾ ਮੁੰਡਾ ਇਹ, ਅਤੇ ਫਰੋਡ ਕਰ ਰਿਹਾ ਸੀਗਾ, ਕਹਿ ਰਿਹਾ ਸੀਗਾ ਕਿਸੇ ਨੂੰ, ਬਜ਼ੁਰਗ ਲੇਡੀ ਨੂੰ ਕਹਿ ਰਿਹਾ ਸੀ ਕਿ ਮੈਂ ਤਾਂ ਫੈਡਰਲ ਦੇ ਵਿੱਚ ਲੱਗਿਆ ਹੋਇਆ ਅਤੇ 2 ਲੱਖ ਰੁਪਈਆ ਆਲਰੇਡੀ ਠੱਗ ਚੁੱਕਿਆ ਸੀਗਾ,
ਤੇ 50,000 ਰੁਪਈਆ ਜਿਹੜਾ ਕੈਸ਼ ਲੈਣ ਜਾ ਰਿਹਾ ਸੀ ਜਿਸ ਟਾਈਮ 'ਤੇ ਇਹਨੂੰ ਅਰੈਸਟ ਕੀਤਾ ਗਿਆ। ਤਾਂ ਕਿੱਦਾਂ ਕਿੱਦਾਂ ਦੇ ਕੰਮ ਕਰ ਰਹੇ ਨੇ, ਸਿਰਫ 21 ਸਾਲਾਂ ਦਾ ਆਇਆ ਅਨਮੋਲਪ੍ਰੀਤ ਸਿੰਘ ਜਿਹੜਾ ਨਿਊਯਾਰਕ 'ਚ ਫੜਿਆ ਗਿਆ। ਅਤੇ ਇਹਦੇ ਬਾਰੇ ਹੁਣ ਆਪਾਂ ਅੱਗੇ ਗੱਲ ਡਿਟੇਲ ਦੇ ਵਿੱਚ ਕਰਾਂਗੇ। ਅਤੇ ਇੱਕ ਪੰਜਾਬੀ ਮੁੰਡਿਆਂ ਨੂੰ ਪਤਾ ਨਹੀਂ ਕਿਹਦੀ ਨਜ਼ਰ ਲੱਗ ਗਈ ਆ, ਚਲੋ ਬਈ ਘਰਾਂ 'ਚ ਰਹਿੰਦੇ ਹੋ ਤੁਸੀਂ, ਥੋੜ੍ਹਾ ਬਹੁਤਾ ਅਣਬਣ ਹੋ ਜਾਂਦੀ ਆ, ਤਾਂ ਇੱਕ ਜਣਾ ਜੇ ਗਰਮ ਹੁੰਦਾ ਦੂਜਾ ਠੰਡੇ ਹੋ ਜਾਇਆ ਕਰੋ। ਆ ਸਰੀ ਦੇ ਵਿੱਚ ਜਿਹੜੀ ਨਿਊਜ਼ ਮਿਲ ਰਹੀ ਆ ਆਪਾਂ ਨੂੰ ਕਿ ਉੱਥੇ ਇੱਕੋ ਘਰ ਦੇ ਵਿੱਚ ਰਹਿੰਦੇ ਸੀ ਅਤੇ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਉਹਨਾਂ ਦਾ। ਜਿਹੜੀਆਂ ਨੈੱਟ ਦੇ ਉੱਤੇ ਕਾਫੀ ਅਫਵਾਹਾਂ ਫੈਲ ਰਹੀਆਂ ਕਿ ਗੋਲੀ ਵੀ ਚੱਲੀ ਆ, ਤਾਂ ਅਸੀਂ ਇਸ ਚੀਜ਼ ਦੀ ਪੁਸ਼ਟੀ ਕਰ ਦਈਏ ਕਿ ਸਾਡੀ ਸੁਬਾਹ ਸੁਬਾਹ ਹੀ ਉੱਥੇ ਸਰੀ ਦੇ ਵਿੱਚ ਗੱਲ ਹੋਈ ਹੈ, ਤਾਂ ਪਤਾ ਲੱਗਿਆ ਕਿ ਗੋਲੀ ਕੋਈ ਵੀ ਨਹੀਂ ਚੱਲੀਗੀ, ਸਿਰਫ ਲੜੇ ਨੇ। ਤਾਂ ਕਰਕੇ ਫਾਲਤੂ ਦੀਆਂ ਅਫਵਾਹਾਂ ਤੋਂ ਬਚਿਆ ਕਰੋ। ਕਈ ਵਾਰੀ ਜਿਵੇਂ ਹੁੰਦਾ ਨੀਗਾ, ਲੋਕ ਮਸਾਲਾ ਲਾ ਦਿੰਦੇ ਆ ਗੱਲਾਂ ਨੂੰ ਕਿ ਨਹੀਂ ਜੀ ਐਂ ਹੋ ਗਿਆ ਉਹ ਹੋ ਗਿਆ, ਤਾਂ ਅਫਵਾਹਾਂ ਤੋਂ ਆਪਾਂ ਬਚਣਾ, ਜਿਹੜੀ ਰਿਐਲਿਟੀ ਹੁੰਦੀ ਆ ਆਪਾਂ ਉਹਦੇ ਤੱਕ ਜਾ ਕੇ ਫਿਰ ਹੀ ਆਪਾਂ ਗੱਲ ਸਾਹਮਣੇ ਲੈ ਕੇ ਆਇਆ ਕਰੀਏ। ਤਾਂ ਜਿਹੜਾ ਸਰੀ ਦੇ ਵਿੱਚ ਇੱਦਾਂ ਮੁੰਡੇ ਆਪਸ ਵਿੱਚ ਲੜੇ ਨੇ, ਤਾਂ ਕੋਈ ਗੋਲੀ ਨਹੀਂ ਚੱਲੀਗੀ, ਕੋਈ ਜਾਨੀ ਮਾਲੀ ਨੁਕਸਾਨ ਨੀਗਾ। ਬਸ ਆਹ ਥੋੜ੍ਹੀਆਂ ਜਿਹੀਆਂ ਝੂਠੀਆਂ ਖਬਰਾਂ ਤੋਂ ਆਪਾਂ ਥੋੜ੍ਹਾ ਜਿਹਾ ਬਚਣਾ, ਜਿਹੜੀ ਕਹਿ ਰਹੇ ਨੇ ਕਿ ਗੋਲੀ ਚੱਲ ਗਈ, ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਕੋਈ ਜਾਨ ਖਤਰੇ 'ਚ ਨੀਗੀ। ਬਸ ਥੋੜ੍ਹਾ ਜਿਹਾ ਜਿਵੇਂ ਘਰਾਂ ਦੇ ਵਿੱਚ ਲੜਾਈ ਝਗੜਾ ਹੁੰਦਾ ਅਤੇ ਚਲੋ ਸੜਕ 'ਤੇ ਆ ਕੇ ਆਪਸ ਵਿੱਚ ਲੜਨ ਝਗੜਨ ਲੱਗ ਪਏ ਅਤੇ ਪੱਗ ਪੁੱਗ ਵੀ ਕਿਸੇ ਦੀ ਲੈ ਗਈ ਸੀਗੀ, ਤਾਂ ਪੱਗ ਦਾ ਇਹ ਮੁੱਦਾ ਵੀ ਬਹੁਤ ਮੈਂ ਕਹਿੰਦਾ ਕਿ ਇਹ ਚੱਕਣਾ ਚਾਹੀਦਾ ਕਿਤੇ ਨਾ ਕਿਤੇ ਕਿ ਯਾਰ ਇੱਦਾਂ ਤੁਸੀਂ ਲੜਾਈ ਝਗੜੇ ਕਰਦੇ ਹੋ, ਥੋੜ੍ਹਾ ਜਿਹਾ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਇਹ ਧਾਰਮਿਕ ਸਿੰਬਲ ਨੇ, ਕਿਤੇ ਨਾ ਕਿਤੇ ਦੇਖਣ ਵਾਲਿਆਂ ਨੂੰ ਠੇਸ ਪਹੁੰਚਦੀ ਆ। ਤਾਂ ਇਹਦੇ ਕਰਕੇ ਜਿਹੜੇ ਹੁਣ ਫੇਸਬੁੱਕ 'ਤੇ ਜਾਂ ਆਪਾਂ ਯੂਟਿਊਬ 'ਤੇ ਦੇਖਦੇ ਹਾਂ, ਇੰਨੇ ਲੈਕਚਰ ਦਿੰਦੇ ਨੇ ਵੱਡੇ ਵੱਡੇ ਪੱਗਾਂ ਨੂੰ ਲੈ ਕੇ ਕਿ ਨਹੀਂ ਇੱਦਾਂ ਹੋਣਾ ਚਾਹੀਦਾ, ਤਾਂ ਕਿਤੇ ਨਾ ਕਿਤੇ ਐਕਸ਼ਨ ਲੈਣੇ ਚਾਹੀਦੇ ਜੋ ਆਪਣੇ ਕਮਿਊਨਿਟੀ ਨੂੰ ਲੀਡ ਕਰਦੇ ਨੇ, ਕਿ ਇਹਨਾਂ ਜਿੱਤੇ ਉੱਤੇ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ, ਜਿਹੜਾ ਬਈ ਜਿਹੜੀਆਂ ਸਿੱਖ ਧਾਰਮਿਕ ਭਾਵਨਾਵਾਂ ਨੂੰ ਕੋਈ ਠੇਸ ਪਹੁੰਚਾਉਂਦਾ ਹੈ। ਤਾਂ ਪਹਿਲੀ ਤਾਂ ਗੱਲ, ਲੜਾਈ ਝਗੜਾ ਹੀ ਨਹੀਂ ਕਰਨਾ ਚਾਹੀਦਾ। ਜਿਹੜੀ ਅਗਲੀ ਖਬਰ ਹੈਗੀ ਆ, ਇਹ ਹੈਗੀ ਆ ਕਿ ਨਕਲੀ ਲਾਇਸੈਂਸ ਪਲੇਟਾਂ, ਓਨਟਾਰੀਓ ਦੇ ਵਿੱਚ ਨਕਲੀ ਲਾਇਸੈਂਸ ਪਲੇਟਾਂ ਬਣਾਈਆਂ ਜਾ ਰਹੀਆਂ ਸੀ, ਉਹ ਗ੍ਰਿਫਤਾਰ ਹੋਏ ਨੇ। ਜੇ ਤੁਸੀਂ ਵੀ ਕਿਤੇ ਓਨਟਾਰੀਓ ਤੋਂ ਮੂਵ ਹੋਏ ਹਾਂ ਜਾਂ ਉੱਧਰਲੀ ਸਾਈਡ ਤੋਂ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਨੰਬਰ ਪਲੇਟ ਲਈ ਹੈ, ਤਾਂ ਉਹਨਾਂ ਨੂੰ ਕਹੋ ਕਿ ਥੋੜ੍ਹਾ ਜਿਹਾ ਵੈਰੀਫਾਈ ਕਰਾ ਲਓ, ਇਹ ਨਾ ਹੋਵੇ ਕਿ ਤੁਹਾਡੀ ਨੰਬਰ ਪਲੇਟ ਨਕਲੀ ਹੋਵੇ ਅਤੇ ਕਿਤੇ ਜਿੱਦੇ ਪੁਲਿਸ ਨੇ ਘੇਰਿਆ ਅਤੇ ਉਹਦੇ ਇਨਸ਼ੋਰੈਂਸ ਦੇ ਤੁਹਾਨੂੰ ਚਾਰਜ ਪੈ ਜਾਣ ਕਿ ਬਿਨਾਂ ਗੱਡੀ ਇਨਸ਼ੋਰੈਂਸ ਤੋਂ ਤੁਸੀਂ ਡਰਾਈਵ ਕਰ ਰਹੇ ਹੋ, ਨੰਬਰ ਪਲੇਟ ਹੀ ਨਹੀਂ ਤੁਹਾਡੀ, ਇਹ ਤਾਂ ਹੈਗੀ। ਤਾਂ ਇਹਨਾਂ ਚੀਜ਼ਾਂ ਦਾ ਥੋੜ੍ਹਾ ਧਿਆਨ ਰੱਖਣਾ, ਕਿਉਂਕਿ ਇਹ ਜਿਹੜੀਆਂ ਨੰਬਰ ਪਲੇਟਾਂ ਬਣਾਉਂਦੇ ਸੀ, ਇਹ ਬਾਅਦ 'ਚ ਜਿਹੜਾ ਚੋਰੀਆਂ ਵਗੈਰਾ ਹੁੰਦੀਆਂ ਸੀ ਜਾਂ ਹੋਰ ਡਕੈਤੀਆਂ ਵਗੈਰਾ ਹੋ ਰਹੀਆਂ ਸੀਗੀਆਂ, ਉਹਨਾਂ ਦੇ ਵਿੱਚ ਇਹ ਨੰਬਰ ਪਲੇਟਾਂ ਯੂਜ਼ ਕੀਤੀਆਂ ਜਾਂਦੀਆਂ ਸੀ। ਤਾਂ ਓਨਟਾਰੀਓ ਪੁਲਿਸ ਦੀ ਬਹੁਤ ਵਧੀਆ ਹੈ ਇੱਕ ਕਾਬਲੀਅਤ ਆ, ਜਿਹੜਾ ਇੰਨਾ ਵਧੀਆ ਉਹਨਾਂ ਨੇ ਆ ਮੋਰਚਾ ਫਤਿਹ ਕੀਤਾ, ਇੱਕ ਬਹੁਤ ਵੱਡੀ ਕਾਮਯਾਬੀ ਕਹਿ ਸਕਦੇ ਹਾਂ। ਅਤੇ ਵਿਨੀਪੈਗ ਦੇ ਵਿੱਚ ਤਰਸੇਮ ਜੱਸੜ ਜੀ ਆ ਰਹੇ ਨੇ 14 ਜੂਨ ਨੂੰ, ਅਤੇ ਜਲਦੀ ਜਲਦੀ ਇਹਨਾਂ ਦੀਆਂ ਵੀ ਟਿਕਟਾਂ ਲੈ ਲਓ। ਕੱਲ੍ਹ ਆਪਾਂ ਕਰਨ ਔਜਲਾ ਜੀ ਦਾ ਜਿਹੜਾ ਸ਼ੋਅ ਇੰਜੋਏ ਕੀਤਾ, ਅਤੇ ਤਰਸੇਮ ਜੱਸੜ ਜੀ ਜਿਹੜੀ ਇੱਕ ਵੱਖਰੀ ਵਾਈਬ ਛੱਡ ਕੇ ਜਾਣਗੇ, ਅਤੇ ਉਹਦੇ ਲਈ ਵੀ ਐਕਸਾਈਟਮੈਂਟ ਦੇਖੀ ਜਾ ਰਹੀ ਹੈ ਯੂਥ ਦੇ ਵਿੱਚ। ਅਤੇ ਜੇ ਤੁਸੀਂ ਟਿਕਟਸ ਲੈਣੀਆਂ ਹੋਣ ਤਾਂ ਅਮੀਰ ਸਮਰਾ ਜੀ ਨਾਲ 204-500-9497-67 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇਹਦੇ ਨਾਂ ਨਾਲ ਹੀ ਕਮਲ ਹੀਰ ਜੀ ਅਤੇ ਮਨਮੋਹਨ ਵਾਰਿਸ ਜੀ ਅਤੇ ਸੰਗਤਾਰ ਪੰਜਾਬੀ ਵਿਰਸਾ ਲੈ ਕੇ ਆ ਰਹੇ ਨੇ 2026 ਦਾ ਅਗਸਤ 22 ਨੂੰ। ਅਤੇ ਇਹ ਨੇ ਅੱਜ ਦੀਆਂ ਬ੍ਰੇਕਿੰਗ ਨਿਊਜ਼ਾਂ, ਅਤੇ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਰਵਾਂਗੇ। ਅਤੇ 204-780-8182 'ਤੇ ਤੁਸੀਂ ਵੀ ਸਾਡੇ ਨਾਲ ਦਿਲ ਦੀਆਂ ਗੱਲਾਂ ਕਰ ਸਕਦੇ ਹੋ। ਅਤੇ ਅੱਜ ਦਾ ਦਿਨ ਆ ਜਿਹੜਾ ਵਧੀਆ ਖੁਸ਼ੀ ਖੁਸ਼ੀ ਜਿਹੀ ਵਾਲਾ, ਅਤੇ ਆਪਾਂ ਥੋੜ੍ਹਾ ਜਿਹਾ ਨਾ ਮਾਹੌਲ ਦਾ ਵੀ ਉੱਦਾਂ ਉੱਦਾਂ ਦਾ ਹੀ ਬਣਾ ਕੇ ਰੱਖਣਾ ਆ, ਅਤੇ ਮੈਂ ਟਰਾਈ ਕਰੂੰਗਾ ਕਿ ਆਪਦਾ ਮੈਂ ਬੈਸਟ ਦੇਵਾਂ, ਅਤੇ ਤੁਸੀਂ ਵੀ ਕੌਲਾਂ ਕਰਕੇ ਉੱਦਾਂ ਦੀ ਹੀ ਮੈਨੂੰ ਡਿਮਾਂਡ ਕਰਿਓ, ਜੇ ਥੋੜ੍ਹਾ ਜਿਹਾ ਆਪਣਾ ਮਾਹੌਲ ਹੱਸੇ ਖੇਡੇ ਜਿਹਾ ਰੱਖਣਾ ਆ, ਅਤੇ ਵਧੀਆ ਇੰਜੋਇਮੈਂਟ ਜਿਹਾ ਰੱਖਣਾ, ਕਿਉਂਕਿ ਵੈਦਰ ਜਿਹੜਾ ਵਿਨੀਪੈਗ ਦਾ ਅੱਜ ਹੋ ਚੁੱਕਿਆ, ਬੜਾ ਹੀ ਮਜ਼ੇਦਾਰ ਜਿਹਾ ਹੋ ਚੁੱਕਿਆ। ਮੈਂ ਕਹਿੰਦਾ ਇੰਜੋਏ ਕਰਨ ਵਾਲਾ ਹੀ ਹੋ ਗਿਆ, ਅਤੇ ਆਪਾਂ ਇੰਜੋਏ ਕਰਦੇ ਰਹਿਣਾ। ਅਤੇ ਇਦੋਂ ਪਹਿਲਾਂ ਮੈਂ ਪਲੇ ਕਰਾਂ ਹਸਤਿੰਦਰ ਦਾ, ਹੱਸਦੇ ਹੀ ਰਹਿੰਦੇ ਹਾਂ, ਅਤੇ ਉਦੋਂ ਪਹਿਲਾਂ ਮੈਂ ਸਾਰਿਆਂ ਨੂੰ ਥੋੜ੍ਹੀ ਜਿਹੀ ਨੌਲੇਜ ਸਾਂਝਾ ਕਰਦਾ ਕਿ ਸਪਰਿੰਗ ਮੈਡੋ ਕਲੀਨਿਕ ਅਤੇ ਫਾਰਮੈਸੀ ਅਤੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਹੈਗੇ ਨੇ, ਮੇਲ ਫੀਮੇਲ ਡਾਕਟਰ ਮਿਲ ਜਾਂਦੇ ਨੇ, ਟਰਾਂਸਕੋਨਾਈਜ਼ਡ ਵੀ ਨਹੀਂ ਪੈਕ ਦੇ ਵਿੱਚ, ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਵਾਕਿਨ ਵੀ ਜਾ ਸਕਦੇ, ਅਪੋਇੰਟਮੈਂਟ ਵੀ ਬੁੱਕ ਕਰਾ ਸਕਦੇ, ਫਰੀ ਸਿਟੀ ਦੇ ਵਿੱਚ ਡਿਲੀਵਰੀ ਵੀ ਕਰਦੇ ਨੇ ਮੈਡੀਸਨ ਦੀ। 1783 ਪਲੈਸਿਸ ਰੋਡ 'ਤੇ, ਯੂਨਿਟ 19, 204-400-17-0028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ।

0: 92.7 FM CKJS welcomes the X back to Exhibition Park.
1: Take part in one of Winnipeg's favorite summer traditions, June 12 to 21st.
0: With exciting midway rides, live entertainment, cultural lights, delicious food,
1: and fun for the whole family.
0: You can experience the sights,
1: sounds,
0: tastes, and excitement on us. Visit CKJS.com now to get your name and to win a pair of tickets for you and a friend.
1: The X returns June 12 to 21st
0: at Exhibition Park.
1: Be there
0: with 92.7 FM CKJS.
2: ਇਸ ਦੁਨੀਆ ਉਹਨਾਂ ਲਈ ਹੈ ਜੋ ਲੌਂਗ ਵੀਕਐਂਡ ਤੇ ਕੈਬਿਨ ਜਾਂ ਬੈਕਯਾਰਡ ਪਾਰਟੀ ਲਈ ਤਿਆਰ ਨੇ ਅਤੇ ਉਹਨਾਂ ਲਈ ਜੋ ਇਸ ਸਮਰ ਨੂੰ ਪੂਰੀ ਮੌਜ ਮਸਤੀ ਨਾਲ ਜੀਣਾ ਚਾਹੁੰਦੇ ਨੇ। ਪਰ ਇੱਕ ਗੱਲ ਯਾਦ ਰੱਖੋ, ਜੇ ਤੁਹਾਡੇ ਪਲਾਨਾਂ ਵਿੱਚ ਸ਼ਰਾਬ ਸ਼ਾਮਲ ਹੈ ਤਾਂ ਡਰਾਈਵਿੰਗ ਸ਼ਾਮਲ ਨਹੀਂ ਹੋਣੀ ਚਾਹੀਦੀ। ਇੱਕ ਡੈਜ਼ਿਗਨੇਟਡ ਡਰਾਈਵਰ ਰੱਖੋ, ਰਾਈਡ ਕਾਲ ਕਰੋ ਜਾਂ ਫਿਰ ਉੱਥੇ ਹੀ ਰਾਤ ਬਿਤਾਓ। ਸਟੀਅਰਿੰਗ ਪਿੱਛੇ ਬੈਠਣ ਤੋਂ ਪਹਿਲਾਂ ਇੱਕ ਜਾਂ ਦੋ ਡਰਿੰਕਸ ਵੀ ਖਤਰੇ ਤੋਂ ਖਾਲੀ ਨਹੀਂ ਹੁੰਦੀਆਂ। ਇਸ ਸਮਰ ਚੰਗੀਆਂ ਵਾਈਬਸ ਬਣਾਏ ਰੱਖੋ, ਕਦੇ ਵੀ ਡਰਿੰਕ ਐਂਡ ਡਰਾਈਵ ਨਾ ਕਰੋ। ਮੈਨੀਟੋਬਾ ਪਬਲਿਕ ਇੰਸ਼ੋਰੈਂਸ ਵੱਲੋਂ ਇੱਕ ਜਨਹਿਤ ਸੁਨੇਹਾ।
3: Backed by popular demand, the South Beach Casino and Resort Concert Series. Saturday, May 23rd, turn up the nostalgia with Hip to Be Squared, the ultimate Huey Lewis and the News tribute show. Relive the legendary hits, infectious energy, and good time vibes that define a generation. Presented by Coors Light. Tickets available at eventbrite.ca. Who else is playing our concert series? See the events page at southbeachcasino.ca. Please drink responsibly.
4: 92.7 FM, CKJS, Winnipeg's multilingual radio station for over 50 years.
5: ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਆ ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਆਪਣਾ ਬੜਾ ਖਾਸ ਰਹਿਣ ਵਾਲਾ ਕਿਉਂਕਿ ਅੱਜ ਹੱਸਣ ਖੇਡਣ ਦੇ ਵਾਲਾ ਮਾਹੌਲ ਬਣਾ ਕੇ ਰੱਖਣਾ। ਕੱਲ੍ਹ ਥੋੜ੍ਹਾ ਸਿਆਸਤ ਦੇ ਉੱਤੇ ਗਰਮਾ ਗਏ ਸੀਗੇ ਆਪਾਂ ਤਾਂ ਮਾਹੌਲ ਪੂਰਾ ਜਿਹੜਾ ਕਰਨ ਵਾਲੇ ਨੇ ਤਾਂ ਵੀਵੀ ਕੀਤਾ ਸੀ ਅਤੇ ਆਪਣਾ ਪ੍ਰੋਗਰਾਮ ਦਾ ਵੀ ਮਾਹੌਲ ਥੋੜ੍ਹਾ ਵੀਵੀ ਹੋ ਗਿਆ ਸੀਗਾ ਸਿਆਸਤ ਨੂੰ ਲੈ ਕੇ ਤਾਂ ਅੱਜ ਦਾ ਮਾਹੌਲ ਜਿਹੜਾ ਹੱਸਣ ਖੇਡਣ ਵਾਲਾ ਰੱਖਣਾ ਅਤੇ ਖਾਣ ਪੈਣੀ ਜੀ ਦਾ ਰਹੀਏ ਹੱਸਦੇ ਅਤੇ ਇਹ ਜ਼ਰੂਰ ਆਪਾਂ ਪਲੇ ਕਰਨਾ। ਉਦੋਂ ਪਹਿਲਾਂ ਸਾਰਿਆਂ ਨੂੰ ਦੱਸ ਗਏ ਕਿ ਰਾਈ ਸੀ ਪੀ ਅਕਾਊਂਟਿੰਗ ਵੱਲੋਂ ਕਾਰਪੋਰੇਟਿਵ ਟੈਕਸ ਫਿਲਿੰਗ, ਜੀ ਐਸ ਟੀ ਫਿਲਿੰਗ, ਈ ਸਟੇਟ ਪਲੈਨਿੰਗ ਜਾਂ ਤੁਸੀਂ ਬੁੱਕ ਕੀਪਿੰਗ ਸਰਵਿਸ ਚਾਹੀਦੀ ਹੋਵੇ ਜਾਂ ਸੀ ਆਰ ਓਡਿਟ ਦੇ ਲਈ ਸਪੋਰਟ ਚਾਹੀਦੀ ਹੋਵੇ, ਇਕੱਲੀ ਇਕੱਲੀ ਤੁਹਾਡੀ ਫਾਈਲ ਜਿਹੜੀ ਬਿਜ਼ਨਸ ਦੀ ਹੈਂਡਓਵਰ ਕੀਤੀ ਜਾਊਗੀ ਤੁਹਾਨੂੰ। ਜੀਵਨ ਭੁੱਲਰ

0: ਨੋਇਲੇ ਦਾ ਸ਼ੋਅ ਸੀਗਾ ਮੰਨ ਲਓ, ਆਪਾਂ ਉੱਥੇ ਗਏ, ਮੈਂ ਵੀ ਉੱਥੇ ਗਿਆ ਹਾਂ, ਤਾਂ ਉੱਥੇ ਇੱਕ ਵਾਈਬ ਹੁੰਦੀ ਆ। ਆਪਾਂ ਕਈ ਵਾਰੀ ਕਹਿ ਦਿੰਦੇ ਯਾਰ ਉੱਥੇ ਕੀ ਕਰਨ ਜਾਂਦੇ ਹੋ, ਉੱਥੇ ਇੱਕ ਵਾਈਬ ਹੁੰਦੀ ਹੈ, ਇੱਕ ਮਿਊਜ਼ਿਕ ਵਾਈਬ ਹੁੰਦੀ ਹੈ, ਇੱਕ ਸਾਰੇ ਇੱਕ ਕਿੰਨੀ ਖੁਸ਼ੀ ਵੰਡ ਰਹੇ ਹੁੰਦੇ। ਬੇਸ਼ੱਕ ਸਾਰਿਆਂ ਦੇ ਅੰਦਰ ਦਰਦ ਨੇ, ਇੱਥੇ ਮੈਂ ਕਹਿੰਦਾ ਕੋਈ ਇਨਸਾਨ ਨਹੀਂ ਹੋਊਗਾ ਧਰਤੀ 'ਤੇ ਜਿਹਦੇ ਅੰਦਰ ਦਰਦ ਨਾ ਹੋਵੇ, ਤਾਂ ਉਹ ਦਰਦ ਕੁਝ ਕੁ ਪਲ ਹੀ ਭੁਲਾ ਕੇ ਜੇ ਆਪਾਂ ਖੁਸ਼ ਰਹਿ ਸਕਦੇ ਹਾਂ, ਅਤੇ ਜੇ ਉਹ ਥੋੜ੍ਹਾ ਜਿਹਾ ਟਾਈਮ ਆਪਾਂ ਖੁਸ਼ ਰਹਿ ਸਕਦੇ, ਤਾਂ ਟਰਾਈ ਕਰਨੀ ਆ ਕਿ ਆਪਾਂ ਲਾਈਫ ਦੇ ਵਿੱਚ ਜਿੰਨਾ ਹੋ ਸਕਦਾ ਖੁਸ਼ ਰਹਿਣ ਦੀ ਟਰਾਈ ਕਰਨੀ ਆ। ਜਿਹੜੇ ਬੰਦੇ ਆਪਾਂ ਨੂੰ ਖੁਸ਼ ਰੱਖਦੇ ਨੇ, ਆਪਾਂ ਨੂੰ ਮੇਲ ਦੇਖ ਕੇ ਨਾ ਖੁਸ਼ੀ ਮਿਲਦੀ ਆ, ਟਰਾਈ ਕਰਿਆ ਕਰੋ। ਕੋਈ ਇੱਦਾਂ ਦੇ ਫਰੈਂਡ ਸਰਕਲ ਹੋਵੇ, ਇੱਦਾਂ ਦੇ ਯਾਰ ਦੋਸਤ ਹੋਣ, ਉਹਨਾਂ ਨਾਲ ਘੁੰਮਣਾ ਫਿਰਨਾ ਸਟਾਰਟ ਕਰ ਦਿਉ। ਇਹੀ ਇੱਕ ਵਧੀਆ ਇਨਵੈਸਟਮੈਂਟ ਹੈ, ਇੱਕ ਵਧੀਆ ਹੈਲਥੀ ਲਾਈਫ ਦੇ ਲਈ, ਕਿਉਂਕਿ ਇੱਕ ਤਾਂ ਆਪਾਂ ਵੈਸੇ ਹੈਲਦੀ ਹੋਣੇ ਚਾਹੀਦੇ, ਇੱਕ ਲਾਈਫ ਵੀ ਹੈਲਦੀ ਹੋਣੀ ਚਾਹੀਦੀ। ਲਾਈਫ ਹੈਲਦੀ ਇੱਦਾਂ ਹੋਊਗੀ ਕਿ ਜੇ ਆਪਣਾ ਇਨਵਾਇਰਮੈਂਟ ਵਧੀਆ ਹੈਲਦੀ ਜਾਊਗਾ, ਅਤੇ ਇਨਵਾਇਰਮੈਂਟ ਹੈਲਦੀ ਤਾਂ ਹੀ ਹੋਊਗਾ ਜੇ ਆਪਾਂ ਅੰਦਰੋਂ ਖੁਸ਼ ਹੋਵਾਂਗੇ। ਗੱਲ ਫਿਰ ਅੰਦਰ ਦੇ ਆ ਕੇ ਖਤਮ ਹੁੰਦੀ ਹੈ, ਜਦੋਂ ਕੋਈ ਵੀ ਗੱਲ ਸਟਾਰਟ ਕਰ ਲਉਂਗੇ ਗੱਲ ਅੰਦਰ ਦੇ ਆ ਕੇ ਖਤਮ ਹੋਣੀ। ਜੇ ਅੰਦਰੋਂ ਤੁਸੀਂ ਖੁਸ਼ ਨਹੀਂ ਨਾ, ਤਾਂ ਫਿਰ ਕਿਤੇ ਨਾ ਕਿਤੇ ਕਮੀਆਂ ਨੇ, ਅਤੇ ਅੰਦਰੋਂ ਖੁਸ਼ ਤੁਸੀਂ ਤਾਂ ਹੀ ਰਹਿ ਸਕਦੇ ਹੋ ਜੇ ਬਾਹਰਲਾ ਇਨਵਾਇਰਮੈਂਟ ਵਧੀਆ ਹੋਊਗਾ। ਤੁਸੀਂ ਦੇਖੋਗੇ ਕਈ ਵਾਰੀ ਤੁਹਾਨੂੰ ਵਧੀਆ ਪੁਰਾਣਾ ਕੋਈ ਫਰੈਂਡ ਮਿਲ ਜਾਵੇ, ਥੋੜ੍ਹੇ ਦਿਨਾਂ ਬਾਅਦ ਤੁਸੀਂ ਮਿਲਦੇ ਉਹਨੂੰ, ਤਾਂ ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ। ਤਾਂ ਜਾਂ ਕਈ ਵਾਰੀ ਕੰਮ 'ਤੇ ਤੁਹਾਡੇ ਵਧੀਆ ਇੱਦਾਂ ਦੇ ਤੁਹਾਡੇ ਕੋਵਰਕਰ ਹੁੰਦੇ ਆ, ਜਾਂ ਕੰਮ ਜਿਹੜੇ ਜੋਬ ਕਰ ਰਹੇ ਨੇ ਤੁਹਾਡੇ ਨਾਲ, ਇੰਨੇ ਵਧੀਆ ਹੁੰਦੇ ਆ ਕਿ ਤੁਹਾਨੂੰ ਹੁੰਦਾ ਕਿ ਯਾਰ ਇਹਦੇ ਨਾਲ ਮੈਂ ਜੋਬ ਕਰਨੀ ਚਾਹੀਦੀ, ਇਹਦੇ ਨਾਲ ਸ਼ਿਫਟ ਲਗਾਉਣੀ ਹੈ, ਇਹ ਬਹੁਤ ਵਧੀਆ ਕੰਮ ਕਰਦਾ ਜਾ, ਇਹਦੇ ਨਾਲ ਵਧੀਆ ਹੱਸ ਖੇਡ ਲਈਦਾ ਆ। ਇਹੀ ਚੀਜ਼ਾਂ ਨੇ ਬਸ ਜਿਨ੍ਹਾਂ ਨਾਲ ਤੁਸੀਂ ਹੱਸ ਖੇਡ ਲੈਂਦੇ ਹੋ ਨਾ, ਤਾਂ ਇਹੀ ਇਹਨਾਂ ਨਾਲ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਟਾਈਮ ਸਪੈਂਡ ਕਰਿਆ ਕਰੋ, ਕਿਉਂਕਿ ਲਾਈਫ ਦੇ ਵਿੱਚ ਹਰ ਇੱਕ ਦੇ ਬਹੁਤ ਸਾਰੀਆਂ ਟੈਨਸ਼ਨਾਂ ਨੇ। ਇੱਥੇ ਹਰ ਕੋਈ ਇਨਸਾਨ ਪਤਾ ਨਹੀਂ ਕਿੰਨੀਆਂ ਕਿੰਨੀਆਂ ਟੈਨਸ਼ਨਾਂ ਚੱਕੀ ਫਿਰਦਾ, ਕਈ ਵਾਰੀ ਰੈੱਡ ਲਾਈਟ ਹੀ ਲੰਘ ਜਾਂਦੇ, ਪਤਾ ਹੀ ਨਹੀਂ ਲੱਗਦਾ ਹੈਗਾ। ਕਈ ਵਾਰੀ ਆਪਾਂ ਗੱਡੀ ਸਟਾਰਟ ਕਰ ਲੈਂਦੇ, ਆਪਾਂ ਸਫ਼ਰ ਅੱਧਾ ਖਤਮ ਕਰ ਲੈਂਦੇ, ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਯਾਰ ਇੰਨਾ ਸਫ਼ਰ ਖਤਮ ਹੋ ਗਿਆ, ਅਤੇ ਪਤਾ ਹੀ ਨਹੀਂ ਲੱਗ ਰਿਹਾ ਹੈਗਾ ਕਿ ਮੈਂ ਕਿੱਥੇ ਪਹੁੰਚ ਗਿਆ। ਅੱਛਾ ਅੱਧਾ ਘੰਟਾ ਹੁੰਦਾ, ਕਈ ਵਾਰੀ ਘੰਟਾ ਹੁੰਦਾ, ਆਪਾਂ ਸੋਚਾਂ ਦੇ ਵਿੱਚ ਪਤਾ ਨਹੀਂ ਕਿੱਥੇ ਪਹੁੰਚ ਜਾਂਦੇ ਹਾਂ, ਅਤੇ ਜਿਹੜਾ ਸੋਚਾਂ ਦੇ ਵਿੱਚ ਆਪਾਂ ਜਦੋਂ ਜਿੱਥੇ ਪਹੁੰਚ ਜਾਂਦੇ, ਫਿਰ ਇੱਕ ਕਹਿੰਦੇ ਆਪਣੀ ਬੋਡੀ ਇੱਥੇ ਵਰਕ ਕਰ ਰਹੀ ਹੁੰਦੀ, ਡਰਾਈਵ ਕਰ ਰਹੀ ਹੁੰਦੀ ਹੈ, ਤਾਂ ਪਰ ਜਿਹੜਾ ਕੌਨਸ਼ੀਅਸ ਮਾਇੰਡ ਹੁੰਦਾ ਉਹ ਕਿਤੇ ਨਾ ਕਿਤੇ ਆਪਾਂ ਨੂੰ ਬਹੁਤ ਅਲੱਗ ਜਗ੍ਹਾ 'ਤੇ ਲੈ ਜਾਂਦਾ। ਤਾਂ ਆਪਾਂ ਗੱਲਾਂ ਦਾ ਸਿਲਸਿਲਾ ਮੇਰਾ ਤਾਂ ਖਤਮ ਨਹੀਂ ਹੋਣਾ, ਜਾਰੀ ਰਹਿਣਾ, ਪਰ ਕਾਲਰ ਜੁੜ ਚੁੱਕੇ ਨੇ, ਆਪਾਂ ਜ਼ਰੂਰ ਅਟੈਂਡ ਕਰ ਲਈਏ। ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਵੀਰੇ, ਕੀ ਹਾਲ ਆ?
0: ਚੜ੍ਹਦੀ ਗੱਲ ਹੈ ਜੀ।
1: ਵੀਰੇ ਗਾਣਾ ਲਵਾਉਣਾ ਸੀ ਇੱਕ ਸਲਦੀਪ ਮਾਨਕ ਦਾ।
0: ਹਾਂਜੀ ਜ਼ਰੂਰ ਲਵਾਂਗੇ।
1: ਹਾਂਜੀ ਆਪਣਾ ਮਿਰਜ਼ਾ ਲਾ ਦੇ ਵੀਰੇ।
0: ਮਿਰਜ਼ਾ ਠੀਕ ਹੈ ਜੀ, ਜ਼ਰੂਰ ਲਵਾਂਗੇ।
1: ਹਾਂਜੀ ਪੂਰਾ ਲਾ ਦੇ ਬਾਈ ਬਣੇ।
0: ਬਿਲਕੁਲ ਜੀ, ਜ਼ਰੂਰ, ਧੰਨਵਾਦ ਜੀ।
1: ਓਕੇ ਥੈਂਕ ਯੂ।
0: ਓਕੇ ਜੀ, ਅਤੇ ਮਿਰਜ਼ਾ ਸੌਂਗ ਦੀ ਡਿਮਾਂਡ ਆ ਚੁੱਕੀ ਹੈ, ਕੁਲਦੀਪ ਮਾਨਕ ਜੀ ਦੀ ਆਪਾਂ ਜ਼ਰੂਰ ਪੂਰੀ ਕਰ ਦੇਣੀ ਆ। ਅਤੇ ਇਸ ਤੋਂ ਪਹਿਲਾਂ ਆਪਾਂ ਮਿਰਜ਼ਾ ਸੁਣੀਏ, ਅਤੇ ਸਾਰਿਆਂ ਨੂੰ ਦੱਸ ਗਏ ਕਿ ਪਲੀਜ਼ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਥੋੜ੍ਹਾ ਜਿਹਾ ਖੁਸ਼ ਰਹਿਣਾ ਟਰਾਈ ਕਰ ਲਓ, ਆਪਦੇ ਆਪ ਨਾਲ ਗੱਲਾਂ ਕਰਿਆ ਕਰੋ ਜਿੰਨਾ ਹੋ ਸਕਦਾ, ਹੱਸਿਆ ਕਰੋ, ਖੁਸ਼ ਰਿਹਾ ਕਰੋ, ਐਵੇਂ ਹੱਸੀ ਜਾਇਆ ਕਰੋ, ਨਿੱਕੀ ਨਿੱਕੀ ਗੱਲ 'ਤੇ, ਮਾੜੀ ਮਾੜੀ ਗੱਲ 'ਤੇ, ਗੁੱਸਾ ਕਰਨਾ ਛੱਡ ਦਿਓ। ਇੱਕ ਦਿਨ ਇਹ ਟਰਾਈ ਕਰਿਆ ਕਰੋ ਯਾਰ, ਅੱਜ ਕੁਝ ਵੀ ਹੋਵੇ ਨਾ, ਅੱਜ ਦੀ ਦਿਨ ਦੀ ਸ਼ੁਰੂਆਤ ਕਰ ਲਈ, ਮੈਂ ਗੁੱਸੇ ਨਹੀਂ ਹੋਣਾ, ਮੈਂ ਖੁਸ਼ ਰਹਿਣਾ ਜਿੰਨਾ ਹੋ ਸਕਦਾ ਆ, ਅਤੇ ਖੁਸ਼ ਰਹਿਣ ਦੇ ਪੈਸੇ ਨਹੀਂ ਲੱਗਦੇ, ਟੈਕਸ ਨਹੀਂ ਲੱਗਦਾ, ਹਾਲੇ ਗੌਰਮੈਂਟ ਨੇ ਟੈਕਸ ਨਹੀਂ ਲਾਇਆ ਆਪਾਂ ਨੂੰ, ਅਤੇ ਖੁਸ਼ ਰਹਿਣਾ ਸਟਾਰਟ ਕਰ ਦਿਓ। ਅਤੇ ਆ ਜਾਓ ਆਪਾਂ ਕੁਲਦੀਪ ਮਾਨਕ ਜੀ ਦਾ ਜਿਹੜਾ ਮਿਰਜ਼ਾ ਸੌਂਗ ਸੁਣ ਕੇ ਆਈਏ। ਉਦੋਂ ਪਹਿਲਾਂ ਸਾਰਿਆਂ ਨੂੰ ਦੱਸਦਾ ਕਿ ਆਟੋ ਗਲਾਸ ਦੀ ਜਿਹੜੀ ਨਵੀਂ ਲੋਕੇਸ਼ਨ ਆ ਚੁੱਕੀ ਆ, 484 ਸੈਂਟ ਮੈਰੀ ਰੋਡ ਦਿੱਤੇ ਇਹਨਾਂ ਦੀ ਨਵੀਂ ਲੋਕੇਸ਼ਨ ਆ, 204-430-8183 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਟਾਊਨ ਆਟੋ ਬਾਡੀ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਹੈ, ਤੁਹਾਡੇ ਲਈ ਨਵੀਂ ਲੋਕੇਸ਼ਨ ਲੈ ਕੇ ਆਏ ਨੇ ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ, 146 ਇਜ਼ਾਬੈਲ ਸਟਰੀਟ ਦੇ ਉੱਤੇ ਨੇ, 204-421-1302 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦਾ ਤੁਹਾਡਾ ਐਮ ਪੀ ਆਈ ਦਾ ਕਲੇਮ ਹੋਵੇ, ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਗੱਡੀ ਵੀ ਤੁਹਾਡੀ ਜੇ ਇਨਸ਼ੋਰੈਂਸ ਇਨਕਲੂਡ ਨਹੀਂ ਹੈਗੀ, ਇਨਸ਼ੋਰੈਂਸ ਦੇ ਵਿੱਚ ਰੈਂਟਲ ਗੱਡੀ ਇਨਕਲੂਡ ਨਹੀਂ ਹੈਗੀ, ਘਬਰਾਉਣ ਦੀ ਲੋੜ ਨਹੀਂ, ਤੁਸੀਂ ਇਹਨਾਂ ਕੋਲ ਗੱਡੀ ਲੈ ਜਾਓ, ਜਿੰਨੇ ਦਿਨ ਗੱਡੀ ਤੁਹਾਡੀ ਰਿਪੇਅਰ ਹੋਊਗੀ ਉਨੇ ਦਿਨ ਵਾਸਤੇ ਉਹ ਤੁਹਾਨੂੰ ਆਪਦੀ ਗੱਡੀ ਯੂਜ਼ ਕਰਨ ਦੇ ਦੇਣਗੇ, ਜੇ ਤੁਸੀਂ ਰੇਡੀਓ ਧਮਾਲ ਦਾ ਰੈਫਰੈਂਸ ਦਿਓਗੇ। ਬਸ ਫਿਰ ਨੰਬਰ ਨੋਟ ਕਰ ਲਓ, 204-421-1302, ਪ੍ਰੋ ਟਾਊਨ ਆਟੋ ਬਾਡੀ ਐਂਡ ਗਲਾਸ। ਆ ਜਾਓ ਫਿਰ ਮਿਰਜ਼ਾ ਸੁਣ ਕੇ, ਫਿਰ ਵਾਪਸ ਰੂਬਰੂ ਹੁੰਦੇ ਹਾਂ ਜੀ।

0: ਲਓ ਜੀ, ਮਿਰਜ਼ਾ ਸੁਣ ਕੇ ਫਿਰ ਆਪਾਂ ਵਾਪਸ ਆ ਚੁੱਕੇ ਹਾਂ ਤੇ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ। ਰੇਡੀਓ ਧਮਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਵੀਰੇ, ਕੀ ਹਾਲ ਨੇ ਜੀ?
0: ਚੜ੍ਹਦੀ ਕਲਾ ਜੀ,
1: ਆਪਣਾ ਗਾਣਾ ਲਵਾਉਣਾ ਸੀ ਬਾਈ ਕਲਵਿੰਦਰ ਬਿੱਲੇ ਦਾ।
0: ਹਾਂਜੀ ਹਾਂਜੀ,
1: ਮਰੂ ਮਰੂ
0: ਮਰੂ ਮਰੂ।
1: ਹਾਂਜੀ,
0: ਗਾਣੇ ਦਾ ਨਾਮ ਹੀ ਮਰੂ ਮਰੂ ਆ।
1: ਹਾਂਜੀ ਹਾਂਜੀ,
0: ਓਕੇ, ਕਲਵਿੰਦਰ ਬਿੱਲੇ ਦਾ ਹਨਾ, ਮਰੂ ਮਰੂ ਕਰਕੇ ਨਾ ਦਿਨ ਲੰਘਦੇ ਏਦਾਂ ਆ ਕੇ ਹੋ।
1: ਨਹੀਂ ਵੀਰੇ, ਮਿੱਤਰਾ ਮਰੂ ਮਰੂ ਕਿਉਂ ਕਰਨਾ ਏਦਾਂ ਜੀ।
0: ਕੀ ਬਾਤ ਹੈ, ਸਹੀ ਹੈ, ਜ਼ਰੂਰ ਪਲੇ ਕਰਦੇ ਵੀਰੇ।
1: ਓਕੇ ਥੈਂਕ ਯੂ ਵੀਰੇ,
0: ਧੰਨਵਾਦ ਜੀ, ਧੰਨਵਾਦ। ਤੇ ਬਿਲਕੁਲ ਆਪਾਂ ਮਰੂ ਮਰੂ ਜਿਹੜੇ ਕੁਲਵਿੰਦਰ ਬਿੱਲਾ ਜੀ ਦਾ ਇਹ ਸੌਂਗ ਸੁਣਾਂਗੇ, ਤਾਂ ਇੱਕ ਹੋਰ ਕੁਲਵਿੰਦਰ ਬਿੱਲਾ ਜੀ ਦਾ ਮੈਂ ਤੁਹਾਡੇ ਲਈ ਗਾਣਾ ਲੈ ਕੇ ਆਇਆ ਹਾਂ, ਉਹ ਬਾਅਦ 'ਚ ਪਲੇ ਕਰਾਂਗੇ, ਪਹਿਲਾਂ ਵੀਰੇ ਦੀ ਡਿਮਾਂਡ ਆਪਾਂ ਪੂਰੀ ਕਰ ਦੇਣੀ ਆ, ਅਤੇ ਉਦੋਂ ਬਾਅਦ ਫਿਰ ਇੱਕ ਹੋਰ ਜਿਹੜਾ ਤੁਹਾਡੇ ਲਈ ਸਿਲੈਕਟ ਕੀਤਾ ਹੋਇਆ ਉਹ ਸੌਂਗ ਜ਼ਰੂਰ ਪਲੇ ਕਰਾਂਗੇ। ਪਰ ਉਸ ਤੋਂ ਪਹਿਲਾਂ ਸਾਰਿਆਂ ਨੂੰ ਦੱਸ ਦਾਂ ਕਿ ਪ੍ਰਸਟੀਨ ਡੈਂਟਲ ਜਿਹੜੇ ਸਪੈਸ਼ਲ ਟ੍ਰੀਟਮੈਂਟ ਕਰਦੇ ਨੇ ਬੱਚਿਆਂ ਦਾ, ਅਤੇ ਆਪਣੇ ਕੋਲ ਇਹਨਾਂ ਦੀਆਂ ਓਵਨ ਡਿਜੀਟਲ ਲੈਬ ਹੈਗੀਆਂ ਨੇ, ਤੁਸੀਂ ਰੈਗੂਲਰ ਦੰਦਾਂ ਦੀ ਕਲੀਨਿੰਗ ਕਰਾਉਣੀ ਹੋਵੇ, ਫਿਲਿੰਗ ਕਰਾਉਣੀ ਹੋਵੇ, ਇਮਪਲਾਂਟ ਕਰਾਉਣੀ ਹੋਵੇ, ਜਾਂ ਦੰਦ ਰਿਮੂਵ ਕਰਾਉਣੇ, ਕਿਸੇ ਤਰ੍ਹਾਂ ਦੰਦਾਂ ਦੀ ਕੋਈ ਵੀ ਪ੍ਰੋਬਲਮ ਹੋਵੇ, ਬਸ 11-15 ਗੇਟਵੇ ਰੋਡ 'ਤੇ ਵਿਜ਼ਿਟ ਕਰ ਲਓ, 431-317-4444 'ਤੇ ਬਸ ਸੰਪਰਕ ਕਰ ਲਓ, ਅਤੇ ਤੁਹਾਨੂੰ ਵਧੀਆ ਵਧੀਆ ਜਿਹੜੀਆਂ ਡੀਲਾਂ ਮਿਲ ਜਾਣੀਆਂ। ਅਤੇ ਇੱਕ ਹੋਰ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ, ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਇੱਕ ਗਾਣਾ ਲਵਾਉਣਾ ਸੀਗਾ।
0: ਹਾਂਜੀ,
2: ਸਿਕੰਦਰ ਮੂਨ ਦਾ ਗਾਣਾ ਲਾਵਾਂਗੇ, ਹੂਟਰ।
0: ਸਿਕੰਦਰ ਦਾ?
2: ਹਾਂਜੀ,
0: ਕਿਹੜਾ ਸੌਂਗ ਦਾ ਨੇਮ ਕੀ ਆ?
2: ਹੂਟਰ ਜੀ, ਹੂਟਰ,
0: ਹੂਟਰ।
2: ਹਾਂਜੀ,
0: ਓਕੇ ਜੀ, ਜ਼ਰੂਰ ਲਾਵਾਂਗੇ ਜੀ।
2: ਠੀਕ ਹੈ ਵੀਰੇ, ਥੈਂਕ ਯੂ,
0: ਧੰਨਵਾਦ ਜੀ। ਅਤੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਜਿਹੜਾ ਕੁਲਵਿੰਦਰ ਬਿੱਲਾ ਜੀ ਦਾ ਗਾਣਾ ਸੁਣੀਏ, ਫਿਰ ਆਪਾਂ ਹੂਟਰ ਵੀ ਵਜਾਵਾਂਗੇ, ਅਤੇ ਬਣੇ ਰਹੋ ਅੱਜ ਦੇ ਪ੍ਰੋਗਰਾਮ ਦਾ। ਅੱਜ ਹੱਸਣ ਖੇਡਣ ਦੇ ਵਾਲੇ ਬਹੁਤ ਵਧੀਆ ਮਾਹੌਲ ਦਾ ਬਣਿਆ ਪਿਆ, ਅਤੇ ਇੱਦਾਂ ਦੇ ਹੀ ਆਪਾਂ ਗਾਣੇ ਪਲੇ ਕਰਦੇ ਰਹਿਣਾ। ਆਜੋ ਫਿਰ।

0: ਅਤੇ ਬਿਲਕੁਲ ਜੀ ਮਰੂੰ ਮਰੂੰ ਕਿਉਂ ਕਰਨਾ, ਬਹੁਤ ਬਹੁਤ ਧੰਨਵਾਦ ਜਿਹੜੇ ਵੀ ਬਾਈ ਨੇ ਆਹ ਗਾਣਾ ਲਵਾਇਆ ਸੀਗਾ, ਕਿਉਂਕਿ ਅੱਜ ਦੇ ਮਾਹੌਲ 'ਤੇ ਬਿਲਕੁਲ ਆਪਾਂ ਜਿਹੜਾ ਟੋਪਿਕ ਛੇੜਿਆ ਹੋਇਆ ਸੀ ਕਿ ਹੱਸਦੇ ਰਿਹਾ ਕਰੋ ਅਤੇ ਮਰੂੰ ਮਰੂੰ ਬਿਲਕੁਲ ਨਹੀਂ ਕਰਨਾ ਗਾ, ਨੱਚਦੇ ਟੱਪਦੇ ਰਿਹਾ ਕਰੋ, ਖੁਸ਼ੀਆਂ ਮਨਾਇਆ ਕਰੋ, ਅੱਜ ਨੂੰ ਜਿਉਂ ਲਓ, ਕੱਲ੍ਹ ਦੀ ਫਿਕਰ ਕਰਦੇ ਕਰਦੇ ਕਿਤੇ ਅੱਜ ਨੂੰ ਨਾ ਜਾਣਾ ਭੁੱਲ ਜਾਓ, ਅਤੇ ਕੱਲ੍ਹ ਨੂੰ ਜਦੋਂ ਤੁਸੀਂ ਲਾਈਫ ਦੇ ਵਿੱਚ ਸਕਸੈਸ ਹੋ ਜਾਓ, ਤੁਹਾਡੇ ਕੋਲ ਕਾਰ ਗੱਡੀ ਸਭ ਕੁਝ ਬਿਜ਼ਨਸ ਸਭ ਕੁਝ ਆ ਜਾਵੇ, ਅਤੇ ਤੁਸੀਂ ਯਾਦ ਕਰੋ ਕਿ ਯਾਰ ਉਹ ਟਾਈਮ ਤਾਂ ਲੰਘ ਹੀ ਗਿਆ, ਹੁਣ ਜਿਹੜਾ ਮੈਂ ਇੰਜੋਏ ਕਰਨਾ ਸੀ, ਤਾਂ ਇੰਜੋਏ ਕਰਦੇ ਕਰੋ, ਲਾਈਫ ਨੂੰ ਰੋਜ਼ ਇੰਜੋਏ ਕਰਦੇ ਰਿਹਾ ਕਰੋ। ਅਤੇ ਮੈਂ ਤਾਂ ਤੁਹਾਨੂੰ ਕਹਿੰਦਾ ਹੁੰਦਾ ਕਿ ਲਾਈਫ ਨੂੰ ਇੰਜੋਏ ਕਰਨ ਦਾ ਇੱਕ ਸੌਖਾ ਜਿਹਾ ਤਰੀਕਾ ਹੈਗਾ ਕਿ ਰਾਤ ਨੂੰ ਰੋਜ਼ 10 ਮਿੰਟ ਬਸ ਗਾਣੇ ਜਿਹੜਾ ਤੁਹਾਡੀ ਫੇਵਰੇਟ ਗਾਣਾ ਨੱਚਣ ਟੱਪਣ ਜਿਹੜਾ ਉਹ ਲਾ ਕੇ, ਹੈੱਡਫੋਨ ਲਾ ਕੇ ਸਾਰੀ ਦੁਨੀਆ ਭੁੱਲ ਕੇ ਇੰਜੋਏ ਕਰਿਆ ਕਰੋ, ਅਤੇ ਤੁਸੀਂ ਥੋੜ੍ਹੇ ਦਿਨਾਂ ਤੱਕ ਰਿਜ਼ਲਟ ਦੇਖ ਲਿਓ ਜੇ, ਤੁਹਾਡੇ ਸਾਹਮਣੇ ਹੋਣਗੇ। ਸੇਮ ਮੈਂ ਕਰਦਾ ਹਾਂ, ਟੈਨਸ਼ਨਾਂ ਟੂਨਸ਼ਨਾਂ ਸਾਰੀਆਂ ਭੁੱਲ ਜਾਣੀਆਂ, ਅਤੇ ਤੁਸੀਂ ਕਹਿਣਾ ਬਸ ਸਾਡੇ ਵਰਗਾ ਬੰਦਾ ਨਹੀਂ ਕੋਈ, ਹਰ ਇੱਕ ਬੰਦਾ ਆਪਦੀ ਲਾਈਫ ਦਾ ਹੀਰੋ ਆ, ਅਤੇ ਤੁਸੀਂ ਖੁਦ ਹੀਰੋ ਬਣੋ। ਅਤੇ ਇਹਦੇ ਨਾਲ ਆਪਾਂ ਇੱਕ ਕਾਲ ਜ਼ਰੂਰ ਅਟੈਂਡ ਕਰਕੇ ਰੇਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਬਹੁਤ ਹੀ ਵਧੀਆ ਜੀ,
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
1: ਇੱਕ ਕੁਐਸਚਨ ਪੁੱਛਣਾ ਸੀ ਤੁਹਾਨੂੰ।
0: ਜਿੰਨੇ ਮਰਜ਼ੀ ਪੁੱਛੋ ਮਾਲਕੋ।
1: ਆਪਣੇ ਇੱਥੇ ਵਿਨੀਪੈਗ ਚ ਨਾ ਬਰਫ਼ ਬੜੀ ਪੈਂਦੀ ਹੈ।
0: ਹਾਂਜੀ ਹਾਂਜੀ,
1: ਆਪਣੇ ਇੱਥੇ ਵਿਨੀਪੈਗ ਚ ਬਰਫ਼ ਬਹੁਤ ਪੈਂਦੀ ਹੈ।
0: ਹਾਂਜੀ, ਇਹ ਤਾਂ ਗੱਲ ਸੱਚ ਆ।
1: ਨਾ ਆਪਣੇ ਪੰਜਾਬ ਵਿੱਚ ਕਿੱਥੇ ਪੈਂਦੀ ਹੈ ਬਰਫ਼ ਜਾਵੇ?
0: ਪੰਜਾਬ ਚ
1: ਹਾਂ,
0: ਫਰਿੱਜਾਂ ਦੇ ਵਿੱਚ।
1: ਹਾਂਜੀ,
0: ਫਰਿੱਜਾਂ ਦੇ ਵਿੱਚ, ਫਰਿੱਜ ਦੇ ਵਿੱਚ
1: ਨਹੀਂ ਪੈਂਦੀ ਆ। ਉੱਥੇ ਵੀ
0: ਉੱਥੇ ਪੈਂਦੀ ਆ, ਜਦੋਂ ਮਾਵਾਂ ਦੇ ਪੁੱਤ ਜਦੋਂ ਕੈਨੇਡਾ ਦੀ ਧਰਤੀ ਤੋਂ, ਨਿਊਜ਼ੀਲੈਂਡ ਦੀ ਧਰਤੀ ਤੋਂ, ਅਮੈਰੀਕਾ ਦੀ ਧਰਤੀ ਤੋਂ ਜਦੋਂ ਇੰਡੀਆ ਲੈਂਡ ਕਰਦੇ ਨਾ, ਤੇ ਮੰਮੀ ਨੂੰ ਦੇਖਦੇ ਆ ਤੇ ਉਹਦੇ ਸੀਨੇ ਲੱਗਦੇ, ਸਭ ਤੋਂ ਜ਼ਿਆਦਾ ਠੰਡ ਉਦੋਂ ਪੈਂਦੀ ਆ ਮੇਰੇ ਕੋਲ।
1: ਨਹੀਂ ਨਾ, ਮੈਂ ਬਰਫ਼ ਦੀ ਗੱਲ ਕਰ ਰਿਹਾ, ਠੰਡ ਦੀ ਗੱਲ।
0: ਹਾਂ, ਬਰਫ਼ ਬਰਫ਼ ਹੀ ਕਹਿ ਲਓ, ਤੇ ਬਰਫ਼ ਪੰਜਾਬ ਦੇ ਵਿੱਚ ਤਾਂ ਕਿੱਥੇ ਕਹਿ ਸਕਦੇ, ਕਿਤੇ ਤਾਂ ਪੈਂਦੀ ਹੋਊਗੀ, ਬਹੁਤ ਪਹਾੜੀਆਂ ਹੀ ਆ ਬਾਹਰ ਨੇ, ਮਤਲਬ ਪੰਜਾਬ ਤੋਂ ਬਾਹਰ ਆ। ਜੇ ਤੁਸੀਂ ਇੰਡੀਆ ਪੁੱਛੋਗੇ
1: ਪੰਜਾਬ ਵਿੱਚ ਕਿੱਥੇ ਪੈਂਦੀ,
0: ਪੰਜਾਬ ਦਾ ਨਹੀਂ ਪਤਾ ਜੀ ਕਿੱਥੇ ਪੈਂਦੀ ਆ।
1: ਉਹ ਜਦੋਂ ਸ਼ਾਮ ਨੂੰ ਫਰੈਂਡ ਇਕੱਠੇ ਹੁੰਦੇ ਨਾ।
0: ਅੱਛਾ, ਲੱਗ ਗਿਆ,
1: ਗਲਾਸੀਆਂ ਚ ਪੈਂਦੀ,
0: ਗਲਾਸੀਆਂ ਚ ਪੈਂਦੀ। ਸਹੀ ਹੈ ਜੀ, ਸਹੀ ਹੈ।
1: ਓਕੇ ਜੀ,
0: ਮਿਹਰਬਾਨੀ, ਕੀ ਬਾਤ ਹੈ, ਧੰਨਵਾਦ ਜੀ, ਧੰਨਵਾਦ। ਬਿਲਕੁਲ, ਵਾਕਈ ਗੱਲ ਸੱਚੀ ਆ, ਇਹਦਾ ਫਿਰ ਪੰਜਾਬ ਚ ਫਿਰ ਤਾਂ ਮੈਂ ਕਹਿੰਦਾ ਵਿਨੀਪੈਗ ਵੀ ਬਹੁਤ ਪੈਂਦੀ ਆ, ਵੀਕਐਂਡ ਆਉਣ ਵਾਲਾ ਆ, ਅਤੇ ਕੱਲ੍ਹ ਕਰਨ ਵਾਲੇ ਦਾ ਸ਼ੋਅ ਸੀ, ਉਦੋਂ ਬਾਅਦ ਵੀ ਬਰਫ਼ ਤਾਂ ਫਿਰ ਵਿਨੀਪੈਗ 'ਚ ਵੀ ਬਹੁਤ ਪੈ ਗਈ ਹੋਣੀ ਆ, ਹੈ ਨਾ। ਤਾਂ ਇੱਦਾਂ ਹੀ ਮਾਹੌਲ ਬਣਾ ਕੇ ਰੱਖੋ, ਅਤੇ ਕੁਲਵੰਤ ਸਰਪੰਚ ਜੀ ਵੱਲੋਂ ਬਹੁਤ ਸਾਰਾ ਪਿਆਰ ਮਿਲ ਰਿਹਾ, ਕਹਿੰਦੇ ਬੋਰੀਆਂ ਬੇਰੀਆਂ ਦੇ ਬੇਰ ਖਾਣੀ ਆ, ਸਰਦੂਰ ਸਿਕੰਦਰ ਜੀ ਦਾ ਗਾਣਾ ਲਾ ਦਿਉ, ਜ਼ਰੂਰ ਲਾਉਂਦੇ ਹਾਂ ਮੈਂ ਕੁਲਵੰਤ ਸਰਪੰਚ ਸਾਹਿਬ, ਅਤੇ ਇਹ ਗਾਣਾ ਵੀ ਪਲੇ ਕਰ ਦਿਓ। ਉਸ ਤੋਂ ਪਹਿਲਾਂ ਜਿਹੜਾ ਸਿਕੰਦਰ ਜੀ ਦਾ ਆਇਆ ਹੋਇਆ ਹੂਟਰ, ਉਹ ਆਪਾਂ ਪਲੇ ਕਰ ਦਈਏ, ਫਿਰ ਉਸ ਤੋਂ ਬਾਅਦ ਤੁਹਾਡੀ ਡਿਮਾਂਡ ਆਪਾਂ ਪੂਰੀ ਕਰ ਦੇਣੀ ਆ, ਅਤੇ ਉਦੋਂ ਪਹਿਲਾਂ ਸਾਰਿਆਂ ਨੂੰ ਥੋੜ੍ਹਾ ਜਿਹਾ ਨੌਲੇਜ ਵਾਧਾ ਕਰਦਾ ਕਿ ਰਾਜਮੁੰਦਰ ਜੀ ਨਾਲ ਸੰਪਰਕ ਕਰ ਲਓ, ਜੇ ਤੁਸੀਂ ਘਰ ਦੀ ਮੌਰਗੇਜ ਕਰਾਉਣੀ ਹੋ ਜਾਂ ਰੀਨਿਊ ਕਰਾਉਣੀ ਹੋਵੇ, 10 ਸਾਲ ਦਾ ਇਹਨਾਂ ਨੂੰ ਐਕਸਪੀਰੀਅੰਸ ਆ, ਰੈਜੀਡੈਂਟ ਅਤੇ ਕਮਰਸ਼ੀਅਲ ਮੌਰਗੇਜ ਨੇ ਸਪੈਸ਼ਲ ਨੇ 204-963-9484 ਤੋਂ ਤੁਸੀਂ ਸੰਪਰਕ ਕਰ ਸਕਦੇ ਹੋ, ਅਤੇ ਇਹਨਾਂ ਦੇ ਵਾਈਫੀ ਰੀਅਲ ਸਟੇਟ ਦਾ ਕੰਮ ਕਰਦੇ ਨੇ। ਜੇ ਤੁਸੀਂ ਪ੍ਰੋਪਰਟੀ ਵੇਚਣਾ ਚਾਹੁੰਦੇ ਹੋ ਜਾਂ ਪ੍ਰੋਪਰਟੀ ਖਰੀਦਣਾ ਚਾਹੁੰਦੇ ਹੋ, ਤਾਂ ਰੁਪਿੰਦਰ ਮੁੱਦਰ ਜੀ ਨਾਲ ਸੰਪਰਕ ਕਰ ਲਓ, 204-998-94-81 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਆ ਜਾਓ ਫਿਰ ਹੂਟਰ ਗਾਣਾ ਸੁਣ ਕੇ ਆਈਏ ਸਿਕੰਦਰ ਜੀ ਦਾ।

0: ਮੈਨੀਟੋਬਾ ਵਿੱਚ ਖਸਰੇ ਦੇ ਮਾਮਲੇ ਵੱਧ ਰਹੇ ਹਨ। ਤੁਸੀਂ ਇਸ ਦੇ ਫੈਲਾਅ ਨੂੰ ਰੋਕਣ ਵਿੱਚ ਮਦਦ ਕਰ ਸਕਦੇ ਹੋ। ਕਿਸੇ ਭਰੋਸੇਯੋਗ ਕੇਅਰ ਪ੍ਰੋਵਾਈਡਰ ਨਾਲ ਗੱਲ ਕਰੋ ਜਾਂ ਹੋਰ ਜਾਣਕਾਰੀ ਲਈ manitoba.ca/measles ਤੇ ਜਾਓ। ਮੈਨੀਟੋਬਾ ਸਰਕਾਰ ਵੱਲੋਂ ਇੱਕ ਸੁਨੇਹਾ।
1: 92.7 FM CKJS welcomes the X back to Exhibition Park.
2: Take part in one of Winnipeg's favorite summer traditions, June 12 to 21st.
1: With exciting midway rides, live entertainment, cultural lights, delicious food,
2: and fun for the whole family.
1: You can experience the sights,
2: sounds,
1: tastes, and excitement on us. Visit CKJS.com now to get your name and to win a pair of tickets for you and a friend.
2: The X returns June 12 to 21st
1: at Exhibition Park.
2: Be there
1: with 92.7 FM CKJS.
3: Mom, partner, या grandpa, तुसी किस दिली walk कर रहे हो? आज ही register करो IG Wealth Management Walk for Alzheimer's ले. Saturday, May 30th नू, Assini Boeing Park विच. Dementia दा सामना करने सफर च कोई भी इकल्ला नहीं तुरेगा. Register करो alzheimer.nb.ca/WFA.
4: Take 92.7 FM CKJS wherever you want with the iHeartRadio app. Download the app for free in your app store today. Search iHeartRadio.
5: ਬਿਲਕੁਲ ਜੀ, ਨਿੱਕੀ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਅਤੇ ਬੈਕ ਟੂ ਬੈਕ ਤੁਹਾਡੀਆਂ ਡਿਮਾਂਡਾਂ ਪੂਰੀਆਂ ਕੀਤੀਆਂ ਜਾ ਰਹੀਆਂ ਅਤੇ ਇੱਕ ਨਾਲ ਆਪਣੇ ਹੋਰ ਕਾਲਰ ਜੁੜ ਚੁੱਕੇ ਨੇ ਆਪਾਂ ਟੈਂਡਰ ਜ਼ਰੂਰ ਕਰ ਲਈਏ ਰੇਡੀਓ ਤੋਂ ਮਤਲਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਿਲਕੁਲ ਹੂਟਰ ਗਾਣਾ ਜਿਹੜਾ ਸਿਕੰਦਰ ਦਾ ਬਹੁਤ ਜਿਹੜਾ ਚਰਚੇ ਦੇ ਵਿੱਚ ਰਿਹਾ ਸੀਗਾ ਤੇ ਜਦੋਂ ਗਾਣਾ ਆਇਆ ਸੀ ਮੈਂ ਕਹਿੰਦਾ ਸਾਰੇ ਪੰਜਾਬੀਆਂ ਨੇ ਸੁਣਿਆ ਹੋਣਾ, ਆਜੋ ਫਿਰ ਇਹ ਗਾਣਾ ਸੁਣਾਈ ਆ।
6: ਓਏ ਅੰਗ ਮੋੜਨ ਪੈਣ ਕੜਾਕੇ।

0: ਕਿਆ ਬਾਤ ਆ ਜੀ, ਮੈਂ ਕਹਿੰਦਾ ਇੱਕ ਵਾਰੀ ਉਹ ਯਾਦਾਂ ਹੀ ਦਵਾ ਦਈਆਂ ਕਾਲਜ ਦੀਆਂ ਸਾਰਿਆਂ ਨੂੰ, ਅਤੇ ਸਿਕੰਦਰ ਮੂਵੀ ਸਾਰਿਆਂ ਨੇ ਦੇਖੀ ਸੀ, ਅਤੇ ਇੱਕ ਵੱਖਰੀ ਜਿਹੀ ਵਾਈਬ ਛੱਡ ਗਈ ਸੀ। ਮੈਂ ਕਹਿੰਦਾ ਸਦਾਬਹਾਰ ਜੀ ਮੂਵੀ ਹੈ, ਜਿੰਨੀ ਵਾਰੀ ਮਰਜ਼ੀ ਦੇਖ ਲਓ ਬੋਰ ਨਹੀਂ ਹੋਵੋਗੇ ਤੁਸੀਂ, ਅਤੇ ਜਿੰਨੇ ਨਹੀਂ ਦੇਖੇ ਜ਼ਰੂਰ ਦੇਖ ਲਿਓ ਜੇ ਮੂਵੀ। ਅਤੇ ਮੈਨੂਫੈਕਚਰਿੰਗ ਕਾਰਪੇਟ ਫਲੋਰਿੰਗ ਵਾਲੇ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ, ਸਾਰਿਆਂ ਨੂੰ ਦੱਸ ਗਏ ਕਿ ਹਾਰਵੁੱਡ ਕਾਰਪੇਟ ਲਿਮਿਟਡ ਫਲੋਰਿੰਗ, ਕਿਸੇ ਵੀ ਤਰ੍ਹਾਂ ਦੀ ਤੁਸੀਂ ਫਲੋਰਿੰਗ ਲਵਾਉਣੀ ਹੋਵੇ ਸੈਮ ਪੰਧੇਰ ਜੀ ਨਾਲ ਸੰਪਰਕ ਕਰ ਲਓ, 204-229-2028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। 10-69 ਨੋਟੀ ਡੈਮ ਵਿਜ਼ਿਟ ਵੀ ਕਰ ਸਕਦੇ ਹੋ, ਅਤੇ MDF ਟਾਇਰਾਂ ਵੱਲੋਂ ਨਵੇਂ ਅਤੇ ਯੂਜ਼ਡ ਟਰੱਕ ਐਂਡ ਟ੍ਰੇਲਰ ਟਾਇਰਾਂ ਦੇ ਉੱਤੇ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ। 24 ਘੰਟੇ ਰੋਡ ਦੇ ਉੱਤੇ ਟਾਇਰ ਪੇਅਰ ਦੀ ਸਰਵਿਸ ਦਿੰਦੇ ਨੇ, ਯਾਰਡ ਸਰਵਿਸ ਦੇ ਵਿੱਚ ਵੀਲ ਬੈਲੈਂਸ ਕਰਕੇ ਦਿੰਦੇ, ਅਲਾਈਨਮੈਂਟ ਕਰਕੇ ਦਿੰਦੇ। 251 ਓਕ ਪੁਆਇੰਟ ਹਾਈਵੇ 'ਤੇ ਸੰਪਰਕ ਕਰ ਸਕਦੇ ਹੋ ਕਾਸ਼ਤ ਰਣਦੀਪ ਵੀਰੇ ਨਾਲ, 204-584-8880 ਦੇ ਉੱਤੇ। ਅਤੇ ਆਪਾਂ ਗੱਲਾਂ ਬਾਤਾਂ ਕਰ ਰਹੇ ਸੀਗੇ ਹੱਸਣ ਖੇਡਣ ਦੀਆਂ, ਅਤੇ ਕਿੱਦਾਂ ਖੁਸ਼ ਰਹਿਣਾ ਆ, ਉਹਦੇ ਲਈ ਸਭ ਤੋਂ ਪਹਿਲਾਂ ਵਾਕ ਜ਼ਰੂਰੀ ਆ, ਸੁਬਾਹ ਦੀ, ਮੋਰਨਿੰਗ ਦੀ ਜਾਂ ਸ਼ਾਮ ਦੀ। ਤੁਸੀਂ ਟਰਾਈ ਕਰਿਆ ਕਰੋ ਆਪਣੇ ਯਾਰ ਦੋਸਤ ਦੇ ਨਾਲ ਜਾਂ ਆਪਣੇ ਪਾਰਟਨਰ ਦੇ ਨਾਲ ਜਾਂ ਇਕੱਲੇ ਵੀ, ਇਕੱਲੇ ਹੈੱਡਫੋਨ ਲਾ ਕੇ ਚਲੇ ਜਾਓ, ਜਾਂ ਵੈਸੇ ਹੀ ਥੋੜ੍ਹਾ ਜਿਹਾ ਨੇਚਰ ਲਵਰ ਬਣ ਜਾਓ, ਥੋੜ੍ਹਾ ਜਿਹਾ ਨਾ ਨੇਚਰ ਦੇ ਨਾਲ ਪਿਆਰ ਕਰਨਾ ਸ਼ੁਰੂ ਕਰ ਦਿਓ। ਘਰ ਛੋਟੇ ਛੋਟੇ ਬੂਟੇ ਲੈ ਕੇ ਆਓ, ਫੁੱਲਾਂ ਦੇ ਬੂਟੇ, ਉਹਨਾਂ ਦੀ ਕੇਅਰ ਕਰਨੀ ਸਟਾਰਟ ਕਰ ਦਿਓ। ਤੁਹਾਨੂੰ ਨਾ ਇੱਕ ਅਜੀਬ ਜਿਹੇ ਆਪਦੇ ਅੰਦਰ ਇੱਕ ਹਾਰਮੋਨਸ ਦਿਖਣ ਲੱਗ ਪੈਣਗੇ ਕਿ ਯਾਰ ਮੈਂ ਨਾ ਨੇਚਰ ਲਵਰ ਜਿਹਾ ਹੋ ਗਿਆ, ਬੜਾ ਖੁਸ਼ ਜਿਹਾ ਰਹਿਣ ਲੱਗ ਪਿਆ, ਆਟੋਮੈਟਿਕ ਉਹ ਚੀਜ਼ਾਂ ਵਰਕ ਕਰਨ ਲੱਗ ਪੈਣੀਆਂ। ਜਦੋਂ ਵੀ ਆਪਾਂ ਕੁਝ ਵਧੀਆ ਕਰਦੇ ਹਾਂ ਨਾ, ਨੇਚਰ ਦੇ ਰਿਲੇਟਡ ਕੋਈ ਨੇਚਰ ਨੂੰ ਟੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਚਾਹੇ ਫੁੱਲ ਬੂਟੇ ਹੋਣ, ਕਿਆਰੀਆਂ ਬਣਾ ਕੇ, ਚਾਹੇ ਸਬਜ਼ੀਆਂ ਲਾਉਣੀਆਂ, ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਨਾ ਤੁਹਾਡਾ ਜਿਹੜਾ ਮਾਇੰਡ ਦਾ ਨਾ ਉਹ ਜਿਹੜਾ ਲੋਡ ਆ ਡਿਵੈਲਪ ਕਰ ਦਿੰਦੀਆਂ, ਲਾਈਕ ਹੋਰ ਜਗ੍ਹਾ ਤੁਹਾਡਾ ਧਿਆਨ ਕਰ ਦਿੰਦੀਆਂ ਥੋੜ੍ਹਾ ਜਿਹਾ। ਕਹਿੰਦੇ ਨਹੀਂ ਹੁੰਦੇ ਕਿ ਆਪਣਾ ਜਿਹੜਾ ਆਪਣਾ ਧਿਆਨ ਆ ਜਿੱਧਰ ਨੂੰ ਆਪਾਂ ਲਾਵਾਂਗੇ, ਜੇ ਰੂਮ 'ਚ ਬਹਿ ਕੇ ਸੋਚੀ ਜਾਵਾਂਗੇ, ਟੈਨਸ਼ਨਾਂ ਹੀ ਲਈ ਜਾਵਾਂਗੇ, ਫਿਰ ਟੈਨਸ਼ਨਾਂ ਹੀ ਹੋਣੀਆਂ, ਹੋਰ ਕੀ ਹੋਣਾ। ਤਾਂ ਟੈਨਸ਼ਨਾਂ ਟੂਨਸ਼ਨਾਂ ਛੱਡ ਦਿਆ ਕਰੋ, ਨੱਚਣਾ ਟੱਪਣਾ ਸਟਾਰਟ ਕਰ ਦਿਓ, ਘੁੰਮਣਾ ਫਿਰਨਾ ਸਟਾਰਟ ਕਰ ਦਿਓ। ਗਰਮੀਆਂ ਆ ਚੁੱਕੀਆਂ ਆ, ਸੁਬਾਹ ਟਾਈਮ ਕੱਢ ਲਿਆ ਕਰੋ, ਜੇ ਸ਼ਾਮ ਨੂੰ ਸ਼ਿਫਟਾਂ ਦੇ, ਜੇ ਸੁਬਾਹ ਸ਼ਿਫਟਾਂ, ਸ਼ਾਮ ਨੂੰ ਘੁੰਮਣਾ ਫਿਰਨਾ ਸਟਾਰਟ ਕਰ ਦਿਓ। ਆਹੀ ਟਾਈਮ ਆ ਜਿਹੜਾ ਜਿੰਨਾ ਆਪਦੇ ਆਪ ਨੂੰ ਤੁਸੀਂ ਹੈਲਦੀ ਰੱਖ ਲਓਗੇ, ਬਸ ਇਹੀ ਸਭ ਤੋਂ, ਹੈਲਥ ਇਜ਼ ਵੈਲਥ, ਇੰਗਲਿਸ਼ ਦੀ ਇੱਕ ਬੜੀ ਸੋਹਣੀ ਕਹਾਵਤ ਆ, ਅਤੇ ਮੈਂ ਨਿੱਕੀ ਜਿਹੀ ਗੱਲ ਕਹਿ ਕੇ ਸਾਰਾ ਕੁਝ ਇਹਦੇ 'ਚ ਹੀ ਆ ਗਿਆ। ਮੈਂ ਕਹਿੰਦਾ ਹੈਲਥ ਇਜ਼ ਵੈਲਥ, ਜੇ ਤੁਸੀਂ ਤੁਹਾਡੀ ਹੈਲਥ ਵਧੀਆ ਨਾ, ਤੁਸੀਂ ਸਭ ਤੋਂ ਅਮੀਰ ਬੰਦੇ ਹੋ, ਮੈਂ ਤਾਂ ਮੇਰੀ ਨਿਗਾਹ ਦੇ ਵਿੱਚ। ਅਤੇ ਜੇ ਤੁਹਾਡੇ ਕੋਲ ਇੱਕ ਵਧੀਆ ਮਾਪੇ ਨੇ, ਮਾਂ ਪਿਓ ਨੇ, ਮੈਂ ਕਹਿੰਦਾ ਸੋਹਣੇ ਸੋਹਣੇ ਫੁੱਲ ਨੇ, ਇਹਨਾਂ ਨੂੰ ਸਾਂਭ ਕੇ ਰੱਖੋ ਇਹਨਾਂ ਨੂੰ, ਅਤੇ ਇਹ ਸਭ ਤੋਂ ਉਹ ਜਗੀਰਾਂ ਨਹੀਂ ਹੁੰਦੀਆਂ ਜਿਵੇਂ ਕਹਿੰਦੇ ਸੋਨਾ ਹੁੰਦਾ ਆਪਾਂ ਸਾਂਭ ਸਾਂਭ ਕੇ ਰੱਖਦੇ, ਇੱਦਾਂ ਸਾਂਭ ਸਾਂਭ ਕੇ ਰੱਖਿਆ ਕਰੋ, ਕਿਉਂਕਿ ਬਹੁਤ ਕਸ਼ਟ ਸਹੇ ਹੁੰਦੇ ਉਹਨਾਂ ਨੇ, ਆਪਣੇ ਲਈ ਬਹੁਤ ਸਾਰਾ ਸਫ਼ਰ ਕੀਤਾ ਹੁੰਦਾ ਉਹਨਾਂ ਨੇ। ਅਤੇ ਗੱਲਾਂ ਬਾਤਾਂ ਮੇਰੀਆਂ ਜਾਰੀ ਰਹਿਣੀਆਂ, ਪਰ ਨਾਲ ਦੀ ਨਾਲ ਆਪਾਂ ਕਾਲਾਂ ਜ਼ਰੂਰ ਅਟੈਂਡ ਕਰਦੇ ਜਾਣਾ। ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਬ੍ਰਦਰ, ਦੋ ਗਾਣੇ ਲਾ ਦਾਂਗੇ ਯਾਰ ਦੇ ਉੱਤੇ, ਇੱਕ ਈਗੋ ਇੱਕ ਮਿਰਜ਼ਾਪੁਰ।
0: ਇੱਕ ਸੈਕਿੰਡ, ਆਰਨੇਦ ਦਾ ਇੱਕ ਤਾਂ
1: ਈਗੋ,
0: ਈਗੋ
1: ਇੱਕ ਮਿਰਜ਼ਾਪੁਰ।
0: ਜ਼ਰੂਰ ਜੀ, ਜ਼ਰੂਰ ਲਾਵਾਂਗੇ, ਦੋਨੇ ਲਾ ਦਾਂਗੇ ਜੀ।
1: ਧੰਨਵਾਦ ਬ੍ਰਦਰ।
0: ਕਿੱਦਾਂ ਚੱਲ ਰਿਹਾ ਅੱਜ ਦਾ ਦਿਨ ਤੁਹਾਡਾ, ਪਹਿਲਾਂ ਇਹ ਦੱਸੋ ਸਾਨੂੰ।
1: ਵਧੀਆ ਜੀ, ਵਧੀਆ
0: ਵਧੀਆ ਚੱਲ ਰਿਹਾ ਹੈ। ਕਿੱਦਾਂ ਲੱਗ ਰਿਹਾ ਵਿਨੀਪੈਗ ਦਾ ਵੈਦਰ?
1: ਵਿਨੀਪੈਗ ਦਾ ਆਲਵੇਜ਼ ਫ੍ਰੈਂਡਲੀ ਮੈਨੀਟੋਬਾ ਜੀ।
0: ਅੱਛਾ, ਫ੍ਰੈਂਡਲੀ ਮੈਨੀਟੋਬਾ, ਹੈ ਨਾ, ਅੱਜ ਦਾ ਮੌਸਮ ਵੀ ਫ੍ਰੈਂਡਲੀ ਆ। ਤੁਸੀਂ ਜੌਬ ਤੇ ਹੋ ਕਿ ਘਰੇ ਸੁਣ ਰਹੇ ਹੋ ਕਿ ਡਰਾਈਵ ਕਰ ਰਹੇ ਹੋ?
1: ਨਹੀਂ ਬ੍ਰਦਰ, ਘਰੇ ਹਵਾ ਬਹੁਤ ਚੱਲਦੀ ਆ।
0: ਅੱਛਾ, ਹਵਾ ਬਹੁਤ ਚੱਲ ਰਹੀ, ਕਾਫੀ ਤੇਜ਼ ਹੋ ਗਈ ਆ ਹੁਣ?
1: ਹਾਂਜੀ।
0: ਅੱਛਾ, ਕਾਫੀ ਤੇਜ਼ ਹੋ ਗਈ ਆ।
1: ਹਾਂਜੀ,
0: ਠੀਕ ਹੈ ਜੀ, ਠੀਕ ਹੈ, ਚਲੋ ਕਰੋ ਇੰਜੋਏ ਤੁਸੀਂ। ਧੰਨਵਾਦ ਕਾਲ ਦੇ ਲਈ।
1: ਧੰਨਵਾਦ।
0: ਓਕੇ ਜੀ, ਓਕੇ। ਅਤੇ ਕਈ ਵਾਰੀ ਨਾ ਆਪਾਂ ਸੰਗਦੇ ਰਹਿ ਜਾਂਦੇ ਹੁੰਦੇ ਜਦੋਂ ਆਪਾਂ ਕਾਲ ਕਰਨੀ ਹੁੰਦੀ ਆ, ਕਈ ਵਾਰ ਪਤਾ ਨਹੀਂ ਕਾਲ ਕਰੂੰਗਾ ਕੀ ਹੋ ਜੂਗੀ, ਜਾਂ ਕੁੜੀ ਹੋਵੇ ਚਾਹੇ ਮੁੰਡਾ ਹੋਵੇ, ਚਾਹੇ ਕੋਈ ਅੰਕਲ ਹੋਵੇ ਚਾਹੇ ਕੋਈ ਆਂਟੀ ਹੋਵੇ, ਕਈ ਵਾਰੀ ਆਪਾਂ ਸੰਗ ਜਾਂਦੇ ਹਾਂ ਕਿ ਯਾਰ ਨਹੀਂ ਕਾਲ ਕਰਾਂਗੇ, ਪਤਾ ਨਹੀਂ ਗੱਲ ਕਿਵੇਂ ਕਰਾਂਗੇ। ਇਹ ਰੇਡੀਓ ਧਮਾਲ ਨਾ ਸਿੱਧੀ ਜਿਹੀ ਗੱਲ ਆ, ਪੰਜਾਬੀ ਸ਼ੋਅ ਆ ਅਤੇ ਫੈਮਿਲੀ ਸ਼ੋਅ ਆ। ਜਿਵੇਂ ਤੁਸੀਂ ਆਪਦੀ ਫੈਮਿਲੀ ਨਾਲ ਗੱਲ ਕਰਦੇ ਹੋ, ਆਪਦੇ ਭੈਣ ਭਰਾਵਾਂ ਨਾਲ ਗੱਲ ਕਰਦੇ ਹੋ, ਆਪਦੇ ਬੱਚਿਆਂ ਨਾਲ ਗੱਲ ਕਰਦੇ ਹੋ, ਸੇਮ ਬਸ ਮੈਨੂੰ ਕਾਲ ਕਰ ਲਓ। ਬਸ ਸਿੰਪਲ ਜਿਹਾ ਨੰਬਰ ਆ, 204-780-8881 ਲਾ ਕੇ ਨਾਲੇ ਦਿਲ ਦੀਆਂ ਗੱਲਾਂ ਕਰੋ ਮੇਰੇ ਨਾਲ, ਜਾਂ ਕੋਈ ਵੀ ਤੁਸੀਂ ਸਾਨੂੰ ਇਨਫੋਰਮੇਸ਼ਨ ਸਾਂਝੀ ਕਰਨਾ ਚਾਹੁੰਦੇ ਹੋ, ਕੋਈ ਗੱਲ ਕਰਨਾ ਚਾਹੁੰਦੇ ਹੋ, ਬੇਝਿਜਕ ਹੋ ਕੇ ਬੜੇ ਆਰਾਮ ਨਾਲ ਗੱਲ ਕਰਿਆ ਕਰੋ, ਰਿਲੈਕਸ ਜਿਹੇ ਹੋ ਕੇ। ਕੋਈ ਵੀ ਇੱਦਾਂ ਟੈਨਸ਼ਨ ਲੈਣ ਦੀ ਲੋੜ ਨਹੀਂ। ਤੁਸੀਂ ਗਾਣਾ ਲਵਾਉਣਾ, ਕੋਈ ਗਾਣਾ ਸੁਣਨ ਦਾ ਮੂਡ ਆ, ਕਈਆਂ ਦਾ ਹੁੰਦਾ ਕਿ ਨੱਚਣ ਟੱਪਣ ਵਾਲਾ ਸੁਣਨਾ, ਕਈਆਂ ਨੂੰ ਹੁੰਦਾ ਕਿ ਥੋੜ੍ਹਾ ਜਿਹਾ ਵੈਲੀ ਟਾਈਮ ਸੁਣਨਾ ਆ, ਜਾਂ ਕਿ ਹਰ ਇੱਕ ਦਾ ਵੱਖਰਾ ਵੱਖਰਾ ਟੇਸਟ ਆ, ਅਤੇ ਆਪਾਂ ਨੂੰ ਇੱਥੇ ਨਾ ਵੱਖਰਾ ਵੱਖਰਾ ਟੇਸਟ ਤੁਹਾਨੂੰ ਮਿਲ ਜਾਂਦਾ ਕਿ ਯਾਰ ਕੌਣ ਕਿੱਦਾਂ ਦਾ ਟੇਸਟ ਸੁਣ ਰਿਹਾ, ਆਪਾਂ ਨੂੰ ਸਾਰਾ ਪਤਾ ਲੱਗਦਾ ਰਹਿੰਦਾ, ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ। ਅਤੇ ਈਗੋ ਸੌਂਗ ਆਰਨੇਦ ਦਾ ਮੇਰੇ ਤਾਂ ਬਹੁਤ ਫੇਵਰੇਟ ਸੌਂਗ ਰਹੇ ਨੇ। ਮੈਂ ਲਾਸਟ ਟਾਈਮ ਜਦੋਂ ਇੰਡੀਆ ਸੀਗਾ, ਮੈਂ ਲਾਈਵ ਸ਼ੋਅ ਵੀ ਇਹਨਾਂ ਦਾ ਅਟੈਂਡ ਕਰਕੇ ਸੀ, ਬੜੀ ਬੜੀ ਵਧੀਆ ਵਾਈਬ ਹੁੰਦੀ ਆਰਨੇਦ ਦੇ ਸੌਂਗ ਦੀ ਵੀ, ਤਾਂ ਇੰਜੋਏ ਕਰਿਆ ਕਰੋ ਜਿਹਨੇ ਨਹੀਂ ਸੁਣੀ, ਅਤੇ ਆ ਜਾਓ ਫਿਰ ਆਪਾਂ ਸੁਣਾਈਏ।

0: ਬਿਲਕੁਲ ਜੀ, ਈਗੋ ਵਾਲੀ ਜਿਹੜੀ ਸੂਈ ਹੈ ਨਾ ਥੋੜ੍ਹੀ ਜਿਹੀ ਥੱਲੇ ਰੱਖਣੀ ਚਾਹੀਦੀ। ਕਈ ਵਾਰੀ ਨਾ ਆਪਾਂ ਜਾਣੇ ਅਣਜਾਣੇ 'ਚ ਨਿੱਕੀ ਜਿਹੀ ਗੱਲ ਦਾ ਬੜਾ ਗੁੱਸਾ ਕਰ ਲੈਂਦੇ, ਚਾਹੇ ਆਪਣਾ ਯਾਰ ਦੋਸਤ ਹੋਵੇ, ਕਈ ਵਾਰੀ ਪਾਰਟਨਰ ਹੋਵੇ, ਫਿਰ ਆਪਾਂ ਨੂੰ ਥੋੜ੍ਹੇ ਟਾਈਮ ਬਾਅਦ ਐਂ ਹੁੰਦਾ ਕਿ ਯਾਰ ਨਹੀਂ ਗੁੱਸਾ ਇੰਨਾ ਮੈਨੂੰ ਕਰਨਾ ਨਹੀਂ ਚਾਹੀਦਾ ਸੀਗਾ। ਪਰ ਉਹ ਜਿਹੜੀਆਂ ਆਪਾਂ ਉਸ ਟਾਈਮ 'ਤੇ ਗੱਲਾਂ ਕਹਿ ਜਾਂਦੇ ਨਾ, ਕਿਤੇ ਨਾ ਕਿਤੇ ਉਹ ਦਿਲ 'ਤੇ ਲੱਗ ਜਾਂਦੀਆਂ, ਫਿਰ ਆਪਾਂ ਨੂੰ ਫੀਲ ਹੁੰਦਾ ਕਿ ਯਾਰ ਨਹੀਂ ਜ਼ਿਆਦਾ ਬੋਲ ਗਏ। ਪਰ ਉਹ ਜਿਹੜੀਆਂ ਬਾਅਦ 'ਚ ਚਾਹੇ ਸੋਰੀ ਬੋਲ ਦਿਓ, ਪਰ ਜਿਹੜੀਆਂ ਗੱਲਾਂ ਤੁਸੀਂ ਬੋਲ ਚੁੱਕੇ ਹੁੰਦੇ ਨਾ ਉਹਦਾ ਪਛਤਾਵਾ ਤਾਂ ਹੁੰਦਾ ਆਪਾਂ ਨੂੰ, ਪਰ ਉਹ ਕਿਤੇ ਨਾ ਕਿਤੇ ਉਹ ਤੁਹਾਡੀ ਯਾਰੀ ਦੋਸਤੀ ਦੇ ਵਿੱਚ ਚਾਹੇ ਪਾਰਟਨਰ ਦਾ ਇੱਕ ਰਿਸ਼ਤਾ ਹੁੰਦਾ ਉਹਦੇ ਵਿੱਚ ਕਿਤੇ ਨਾ ਕਿਤੇ ਨਾ ਉਹ ਦਰਾਰਾਂ ਜਾਂ ਬੰਨੀਆਂ ਸ਼ੁਰੂ ਹੋ ਜਾਂਦੀਆਂ। ਤਾਂ ਟਰਾਈ ਕਰਿਆ ਕਰੋ, ਪਹਿਲਾਂ ਗੱਲ ਨੂੰ ਸਮਝਿਆ ਕਰੋ, ਇੱਕ ਦੂਜੇ ਨਾਲ ਅੰਡਰਸਟੈਂਡਿੰਗ ਕਰਿਆ ਕਰੋ। ਯਾਰ ਦੋਸਤ ਵੀ ਹੋ ਨਾ ਤੁਸੀਂ, ਚਾਹੇ ਪਾਰਟਨਰ ਆ, ਚਾਹੇ ਬੋਏਫ੍ਰੈਂਡ ਗਰਲਫ੍ਰੈਂਡ ਹੋ, ਚਾਹੇ ਇੱਕ ਭੈਣ ਭਰਾ ਦਾ ਰਿਸ਼ਤਾ ਆ, ਚਾਹੇ ਕੋਈ ਵੀ ਰਿਸ਼ਤਾ ਆ, ਟਰਾਈ ਕਰਿਆ ਕਰੋ ਕਿ ਅੱਜ ਸੂਬਾ ਲੜ ਪਏ ਨਾ, ਰਾਤ ਨੂੰ ਸੌਣ ਤੋਂ ਪਹਿਲਾਂ ਬਸ ਕੁਝ ਵੀ ਹੋ ਜੇ ਇਹਦਾ ਸਲਿਊਸ਼ਨ ਕਰਕੇ, ਲੜਾਈ ਦਾ ਹੱਲ ਕਰਕੇ ਆਰਾਮ ਨਾਲ ਸੋਣਾ, ਰਿਲੈਕਸ ਹੋ ਕੇ ਸੋਣਾ। ਕਿਉਂਕਿ ਜ਼ਿੰਦਗੀ ਦਾ ਇੱਕ ਪਲ ਦਾ ਭਰੋਸਾ ਨਹੀਂ, ਪਤਾ ਨਹੀਂ ਕੱਲ੍ਹ ਨੂੰ ਸੁਬਾਹ ਦੇਖਣਾ ਕਿੰਨੇ ਕਿੰਨੇ ਹੋਣਾ ਕਿੰਨੇ ਨਹੀਂ ਹੋਣਾ, ਐਵੇਂ ਲੜਾਈ ਝਗੜੀਆਂ ਇੱਥੇ ਬਈ ਨਿੱਕੀ ਨਿੱਕੀਆਂ ਗੱਲਾਂ ਨੂੰ ਆਪਾਂ ਵੱਡੇ ਵੱਡੇ ਇਸ਼ੂ ਬਣਾ ਲੈਂਦੇ ਹਾਂ। ਤਾਂ ਟਰਾਈ ਕਰਿਆ ਕਰੋ ਕਿ ਲੜਾਈ ਝਗੜੇ ਖਤਮ ਕਰ ਗਏ, ਆਪਾਂ ਹੱਸ ਗਿਆ ਖੇਡਣਾ, ਹੱਸਣਾ ਖੇਡਣਾ ਸ਼ੁਰੂ ਕਰੀਏ, ਖੁਸ਼ੀਆਂ ਵੰਡ ਗਏ। ਉਹ ਕਹਿੰਦੇ ਨੇ ਹੁੰਦੇ ਖੁਸ਼ੀਆਂ ਬੀਜ ਜਵਾਨਾਂ ਹਾਸੇ ਉੱਗਣ ਗਿਆ ਸੀ, ਤਾਂ ਆਪਾਂ ਖੁਸ਼ੀਆਂ ਬੀਜਣੀਆਂ ਸਟਾਰਟ ਕਰਨੀ ਆ। ਤਾਂ ਕੋਈ ਵੀ ਲੜਾਈ ਝਗੜਾ ਹੁੰਦਾ ਤੁਹਾਡਾ ਯਾਰ ਦੋਸਤ ਨਾਲ ਜਾਂ ਕਿਸੇ ਨਾਲ ਵੀ, ਟਰਾਈ ਕਰਿਆ ਕਰੋ ਕਿ ਬਸ ਸ਼ਾਮ ਨੂੰ ਜਦੋਂ ਸ਼ਾਮ ਹੋ ਗਈ ਆ, ਵੈਸੇ ਉਸ ਲੜਾਈ ਝਗੜਾ ਸੁਲਝਾਉਣਾ ਹੀ ਸੁਲਝਾਉਣਾ, ਚਾਹੇ ਕਿਤੇ ਸਾਈਡ 'ਤੇ ਚਲੇ ਜਾਓ, ਪਾਰਕ 'ਤੇ ਚਲੇ ਜਾਓ, ਕਿਤੇ ਵੀ ਥੋੜ੍ਹਾ ਘਰ ਦੇ ਮਾਹੌਲ ਤੋਂ ਥੋੜ੍ਹਾ ਸਾਈਡ 'ਤੇ ਜਾ ਕੇ, ਅਤੇ ਬਸ ਜਿੰਨਾ ਹੋ ਸਕਦਾ ਬਸ ਸ਼ਾਮ ਨੂੰ ਬਸ ਉਹ ਝਗੜਾ ਸੋਲਵ ਕਰਕੇ, ਅਤੇ ਸੁਬਾਹ ਫਿਰ ਇੱਕ ਆਰਾਮ ਨੂੰ ਰਾਤ ਨੂੰ ਰਿਲੈਕਸ ਜੀ ਹੋ ਕੇ ਨੀਂਦ ਲੈ ਕੇ, ਅਤੇ ਸੁਬਾਹ ਫਿਰ ਆਪਦਾ ਸੇਮ, ਬਸ ਇਹ ਸੋਚੋ ਕਿ ਕੱਲ੍ਹ ਰਾਤ ਕੁਝ ਹੋਇਆ ਹੀ ਨਹੀਂ, ਤਾਂ ਉਹ ਲੜਾਈ ਝਗੜੇ ਇੱਦਾਂ ਖਤਮ ਕਰ ਦਿਆ ਕਰੋ। ਅਤੇ ਨਾਲ ਦਿਨ ਆਪਾਂ ਕਾਲਰ ਜ਼ਰੂਰ ਅਟੈਂਡ ਕਰ ਲਈਏ। ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਚਾਲ?
0: ਚੜ੍ਹਦੀ ਕਲਾ ਜੀ।
1: ਬਈ ਹਰਸਿੰਦਰ ਦਾ ਗਾਣਾ ਆਇਆ ਨਵਾਂ, ਯਾਰੀਆਂ ਲਾ ਦੋਗੇ?
0: ਬਿਲਕੁਲ ਲਾਵਾਂਗੇ। ਨਵਾਂ ਆ ਗਿਆ ਯਾਰੀਆਂ?
1: ਹਾਂ, ਇਹ ਜੋ ਬਈ ਨਵੀਂ ਐਲਬਮ ਚ ਆਇਆ 3-4 ਸੌਂਗ।
0: ਓਕੇ ਓਕੇ,
1: ਉਹ ਚ ਆਇਆ ਬਈ ਯਾਰੀਆਂ ਸੌਂਗ।
0: ਸੌਂਗ ਦਾ ਨਾਮ ਯਾਰੀਆਂ ਹਨਾ, ਹਰਸਿੰਦਰ ਦਾ।
1: ਹਾਂਜੀ ਬਈ,
0: ਜ਼ਰੂਰ ਲਾਵਾਂਗੇ ਬਈ।
1: ਓਕੇ ਬਈ, ਧੰਨਵਾਦ।
0: ਓਕੇ ਜੀ, ਧੰਨਵਾਦ ਜੀ। ਇੱਕ ਆਪਣੇ ਨਾਲ ਹੋਰ ਕਾਲਰ ਸੀਗੇ, ਪਰ ਹੁਣ ਕੱਟੀ ਗਈ ਕਾਲ, ਉਹਨਾਂ ਦੀ ਕੀ ਕਰ ਸਕਦੇ ਹਾਂ। ਦੁਬਾਰਾ ਲਾ ਲਓ ਸਾਨੂੰ ਜਲਦੀ ਜਲਦੀ। ਇਸ ਤੋਂ ਪਹਿਲਾਂ ਅਸੀਂ ਗਾਣਾ ਪਲੇ ਕਰਕੇ ਤੁਹਾਡੇ ਨਾਲ ਗੱਲ ਕਰ ਲਈਏ। ਮੈਨੂੰ ਇਹ ਕਿ ਕਾਲ ਮਿਸ ਨਹੀਂ ਜਾਣੀ ਚਾਹੀਦੀ। ਮੇਰਾ ਟਾਰਗੇਟ ਸ਼ੁਰੂ ਤੋਂ ਲੈ ਕੇ 1 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਹੁੰਦਾ ਕਿ ਮੈਂ ਸਾਰੀਆਂ ਕਾਲਾਂ ਅਟੈਂਡ ਕਰਨੀਆਂ ਤੁਹਾਡੀਆਂ, ਕਿਉਂਕਿ ਬੜੀ ਬੇਸਬਰੀ ਨਾਲ ਤੁਸੀਂ ਵੇਟ ਕਰ ਰਹੇ ਹੋਣੇ ਪ੍ਰੋਗਰਾਮ ਦੀ, ਕਿ ਆਹ ਗਾਣਾ ਲਵਾਉਣਾ, ਤੁਹਾਡੀ ਡਿਮਾਂਡ ਹੁੰਦੀ ਹੈ। ਤਾਂ ਮੈਨੂੰ ਹੁੰਦਾ ਕਿ ਉਹ ਸਾਰੀਆਂ ਡਿਮਾਂਡਾਂ ਪੂਰੀਆਂ ਹੋਣੀਆਂ ਚਾਹੀਦੀਆਂ, ਅਤੇ ਦੋ ਕਾਲਰ ਜੁੜ ਚੁੱਕੇ ਨੇ, ਦੋਨੇ ਅਟੈਂਡ ਕਰ ਲੈਣੇ ਆਪਾਂ। ਰੇਡੀਓ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਹੈ ਤੁਹਾਡੇ?
0: ਚੜ੍ਹਦੀ ਕਲਾ ਜੀ,
2: ਸ਼ੁਕਰ ਹੈ ਪਰਮਾਤਮਾ ਤੁਹਾਡੀਆਂ ਗੱਲਾਂ ਸਾਨੂੰ ਇੰਨੀਆਂ ਚੰਗੀਆਂ ਲੱਗਦੀਆਂ ਕਿ ਜਿੱਦਾਂ ਪੰਜਾਬੀ 'ਚ ਸ਼ਬਦ ਹੈ ਨਾ ਕਿ ਕਾਲ ਤਾਤੀ ਠੰਡਾ ਹਰੇ ਲਾਓ, ਸਿਮਰ ਸਿਮਰ ਸਦਾ ਸੁੱਖ ਪਾਓ। ਉਹ ਸੁੱਖ ਮਿਲਦਾ ਪਰਮਾਤਮਾ ਦਾ ਸਿਮਰਨ ਕਰਕੇ,
0: ਵਾਹਿਗੁਰੂ
2: ਪਰਮਾਤਮਾ ਦੇ ਸਿਮਰਨ ਦੇ ਦਰਸ਼ਨ ਕਰਕੇ ਸ਼ਬਦ ਦੇ। ਲੇਕਿਨ ਤੁਹਾਡੀਆਂ ਰੇਡੀਓ ਤੋਂ ਗੱਲਾਂ ਸੁਣ ਕੇ ਬਹੁਤ ਐਨਰਜੀ ਮਿਲਦੀ ਹੈ।
0: ਧੰਨਵਾਦ,
2: ਅਸੀਂ ਤੁਹਾਡੇ ਦਿਲ ਦੀ ਗਰਾਈ ਤੋਂ ਸ਼ੁਕਰ ਗੁਜ਼ਾਰ ਹਾਂ ਜੀ।
0: ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ, ਬਹੁਤ
2: ਧੰਨਵਾਦ ਜੀ। ਲਓ ਤੁਹਾਨੂੰ ਇੱਕ ਜੋਕ ਸੁਣਾਵੇ।
0: ਬਿਲਕੁਲ,
2: ਤੁਸੀਂ ਕਹਿੰਦੇ ਹੋ ਕਿ ਬੀ ਹੈਪੀ, ਮੇਕ ਅਦਰਸ ਹੈਪੀ, ਆਪ ਵੀ ਖੁਸ਼ ਰਹੋ, ਦੂਜਿਆਂ ਨੂੰ ਵੀ ਖੁਸ਼ੀ ਕਰੋ, ਖੁਸ਼
0: ਬਿਲਕੁਲ
2: ਰੱਖੋ।
0: ਬਿਲਕੁਲ,
2: ਕਿ ਕਰ ਭਲਾ ਹੋ, ਭਲਾ
0: ਅੰਤ ਭਲੇ ਦਾ ਭਲਾ
2: ਕਰਕੇ ਦੇਖ ਲਓ।
0: ਹਾਂਜੀ,
2: ਪਰ ਇਹ ਤੁਸੀਂ ਕਰ ਰਹੇ ਹੋ, ਹਰ ਰੋਜ਼ ਕਰਦੇ ਹੋ।
0: ਹਾਂਜੀ,
2: ਲਓ ਜੀ, ਮੇਰੇ ਵਰਗਾ ਬੰਦਾ,
0: ਹਾਂਜੀ,
2: ਮੋਟਾ ਵੱਡੇ ਢਿੱਡ ਵਾਲਾ,
0: ਹਾਂਜੀ,
2: ਇੰਡੀਆ ਦਿੱਲੀ ਇੱਕ ਰੈਸਟੋਰੈਂਟ 'ਚ ਚਲਾ ਗਿਆ।
0: ਅੱਛਾ ਜੀ,
2: ਤੇ ਉੱਥੇ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਸੀ ਉਹਨਾਂ ਦਾ ਪ੍ਰਾਈਸ ਟੈਗ ਲੱਗੇ ਹੋਏ ਸੀ।
0: ਅੱਛਾ ਅੱਛਾ ਜੀ,
2: ਇੱਕ ਜਗ੍ਹਾ ਲਿਖਿਆ ਸੀ ਕਿ ਅਗਰ ਤੁਸੀਂ ਆਹ ਵੱਡਾ ਦੁੱਧ ਦਾ ਗਲਾਸ ਗਰਮ ਗਰਮ ਮਲਾਈ ਪਾ ਗਏ,
0: ਹਾਂਜੀ,
2: ਮਿੱਠੇ ਦੇ ਨਾਲ ਲੈਣਾ ਤੇ ਐਨੇ ਦਾ, ਤੇ ਮਿੱਠੇ ਤੋਂ ਬਗੈਰ ਲੈਣਾ ਤੇ ਐਨੇ ਦਾ,
0: ਹਾਂਜੀ।
2: ਤੇ ਉਹ ਭਾਈ ਸਾਹਿਬ ਕਹਿੰਦੇ ਤੁਸੀਂ ਐ ਕਰੋ ਜੀ, ਮਿੱਠਾ ਨਾ ਪਾਓ, ਉਦਾਂ ਹੀ ਮੈਨੂੰ ਇੱਕ ਵੱਡਾ ਭਰ ਕੇ ਗਲਾਸ ਵਿੱਚ ਮਲਾਈ ਪਾ ਗਏ ਤੇ ਮੈਨੂੰ ਦੇ ਦਿਓ।
0: ਹਾਂਜੀ,
2: ਉਹਨਾਂ ਨੇ ਪੀ ਲਿਆ ਜੀ।
0: ਹਾਂਜੀ,
2: ਕਹਿੰਦੇ ਆਨੰਦ ਆ ਗਿਆ।
0: ਹਾਂਜੀ,
2: ਉਹਨਾਂ ਦੇ ਕਹਿੰਦੇ ਨਾ ਕਿ ਵਿਹਲਾ ਮਨ ਸ਼ਤਾਬ ਦੀ ਟੂਟੀ, ਫਿਰ ਉਹਨਾਂ ਦੇ ਮਨ 'ਚ ਆ ਗਿਆ ਕਿ ਯਾਰ ਮਿੱਠਾ ਮੈਂ ਮਿਸ ਕਰ ਰਿਹਾ। ਫਿਰ ਉਹਨਾਂ ਨੇ ਕਿਹਾ ਜੀ ਅਗਰ ਮੈਂ ਬਾਈ ਦਾ ਆਹ ਦੁੱਧ ਜਿਹੜਾ ਪੀਤਾ ਮਿੱਠਾ ਪਾਉਣਾ ਕਿੰਨਾ ਕਮਾਉਣ ਤੁਸੀਂ ਪਾਉਣਾ ਸੀ? ਕਹਿੰਦੇ ਇੰਨਾ ਕਮਾਉਣਾ ਸੀ। ਕਹਿੰਦੇ ਲਿਆਓ ਵੀ ਮੇਰੇ ਹੱਥ 'ਤੇ ਪਾ ਦਿਓ। ਉਹਨਾਂ ਨੇ ਉਹਦਾ ਹੱਥ 'ਤੇ ਪਾ ਦਿੱਤਾ,
0: ਹਾਂਜੀ,
2: ਫੱਕਾ ਮਾਰਿਆ, ਬਾਅਦ 'ਚੋਂ ਚੀਨੀ ਖਾ ਲਈ ਜੀ। ਹੁਣ ਕੀ ਹੋਇਆ, ਉਹਨਾਂ ਨੇ ਆਪਣਾ ਢਿੱਡ ਨੂੰ ਘੁਮਾਉਣਾ ਸ਼ੁਰੂ ਕਰਤਾ।
0: ਅੱਛਾ ਜੀ,
2: ਕਦੀ ਸੱਜੇ ਘੁਮਾਈ ਜਾ ਢਿੱਡ ਨੂੰ, ਕਦੀ ਖੱਬੇ ਘੁਮਾਈ ਜਾ, ਜਿੱਦਾਂ ਇੰਡੀਆ ਲਾਟੂ ਘੁੰਮਦਾ ਹੁੰਦਾ।
0: ਹਾਂਜੀ,
2: ਤੇ ਉਹ ਦੁਕਾਨਦਾਰ ਜਿਹੜਾ ਸੀ ਰੈਸਟੋਰੈਂਟ ਵਾਲਾ, ਉਹਨੇ ਸੋਚਿਆ ਕਿ ਸ਼ਾਇਦ ਮੇਰੇ ਦੁੱਧ 'ਚ ਕੋਈ ਗੜਬੜ ਹੈ। ਉਹਨਾਂ ਨੇ ਦੁੱਧ ਕੜਾਹੀ ਭਰੀ ਹੋਈ ਸੀ,
0: ਹਾਂਜੀ,
2: ਫਿਰ ਚੱਕ ਕੇ ਜਗ ਡੋਲਤੀ।
0: ਹਾਂਜੀ,
2: ਫਿਰ ਕਰਦੇ ਕਰਦੇ ਗਲੀ ਮਹੱਲੇ ਵਾਲੇ ਆ ਗਏ।
0: ਹਾਂਜੀ,
2: ਕਹਿੰਦੇ ਕੀ ਗੱਲ ਹੋ ਗਈ ਜੀ?
0: ਹਾਂਜੀ,
2: ਭਾਈ ਸਾਹਿਬ ਨੇ ਦੁੱਧ ਪੀਤਾ, ਤੇ ਆਪਣੇ ਢਿੱਡ ਨੂੰ ਹਿਲਾਈ ਜਾਂਦੇ, ਘੁਮਾਈ ਜਾਂਦੇ, ਘੁਮਾਈ ਜਾਂਦੇ ਆ। ਉਹ ਜਿਹੜੇ ਲੈ ਗਏ ਸੀ ਘਰ ਜਾ ਕੇ, ਉਹਨਾਂ ਨੇ ਵੀ ਦੁੱਧ ਡੋਲਤਾ ਜੀ। ਤੇ ਭਾਈ ਸਾਹਿਬ ਆਪਣਾ ਢਿੱਡ ਹਿਲਾਈ ਜਾਂਦੇ ਹਿਲਾਈ ਜਾਂਦੇ, ਦਸ ਕੁ ਮਿੰਟ ਹੋ ਗਏ, ਤੇ ਦਸ ਮਿੰਟ ਬਾਅਦ ਉਹ ਭਾਈ ਸਾਹਿਬ ਨੇ ਬੁੱਢਾ ਸਾਡੇ ਡਕਾਰ ਮਾਰਿਆ, ਕਹਿੰਦੇ ਆ ਫੜੋ ਜੀ ਪੈਸੇ। ਉਹ ਰੈਸਟੋਰੈਂਟ ਕਹਿੰਦੇ ਪੈਸਿਆਂ ਨੂੰ ਛੱਡੋ, ਆ ਤੁਸੀਂ ਢਿੱਡ ਲਾਈ ਜਾਂਦੇ ਸੀ, ਦਸ ਮਿੰਟ ਹੋ ਗਏ, ਇਹ ਕੀ ਗੱਲ ਸੀ? ਉਹ ਕਹਿੰਦੇ ਜੀ ਅਗਰ ਮੈਂ ਤੁਹਾਨੂੰ ਕਹਿੰਦਾ ਪਹਿਲਾਂ ਇੱਕ ਮਿੱਠਾ ਪਾ ਕੇ ਦਿਓ, ਤੁਸੀਂ ਉਹਨੂੰ ਫੈਂਟ ਦੇ ਮਿਕਸ ਕਰਦੇ, ਕਾਫੀ ਟਾਈਮ ਲਾ ਲੈਣਾ ਸੀ, ਇਹ ਅਸੀਂ ਜਿਹੜੀ ਚੀਨੀ ਮੈਂ ਬਾਅਦ 'ਚ ਖਾਧੀ ਉਹ ਢਿੱਡ 'ਚ ਮੈਂ ਦੁੱਧ ਦੇ ਨਾਲ ਮਿਕਸ ਕਰ ਲਿਆ ਸੀਗਾ। ਤੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਐਂਡ ਬੀ ਹੈਪੀ, ਮੇਕ ਅਦਰਸ ਹੈਪੀ, ਐਂ ਤੁਸੀਂ ਸਭ ਦੀਆਂ ਅਸੀਸਾਂ ਲਈ ਜਾਓ। ਦੇ ਲੈਣਾ ਕਿ ਕਰਮ ਕੀ ਹੈ ਜਾਂ ਕਲਮ ਕੀ ਹੈ ਜਾਂ ਫਲ ਕੀ ਚਿੰਤਾ ਮਤ ਕਰੇ ਇਨਸਾਨ, ਕਿ ਜੈਸੇ ਕਰਮ ਕਰੇਗਾ ਜੈਸੇ ਵੈਸੇ ਫਲ ਦੇਗਾ ਭਗਵਾਨ।
0: ਬਿਲਕੁਲ,
2: ਅਖੇ ਕਰ ਭਲਾ ਹੋ ਭਲਾ ਭਾਜੀ।
0: ਬਿਲਕੁਲ ਜੀ, ਬਿਲਕੁਲ।
2: ਓਕੇ ਸਰ, ਥੈਂਕ ਯੂ ਵੈਰੀ ਮਚ, ਗੋਡ ਬਲੈਸ ਐਂਡ ਗੁੱਡ ਡੇ।
0: ਧੰਨਵਾਦ ਜੀ, ਤੁਹਾਨੂੰ ਬਿਲਕੁਲ
2: ਸਰ, ਬਾਏ ਬਾਏ।
0: ਬਹੁਤ ਸਾਰਾ ਪਿਆਰ ਜੀ, ਤੇ ਆਲਵੇਜ਼ ਸਾਨੂੰ ਕਾਲ ਕਰਦੇ ਨੇ ਚਾਚਾ ਜੀ, ਤੇ ਆਪਾਂ ਨੂੰ ਹਸਾਉਣ ਦੀ ਜਿੰਨੀ ਹੁੰਦੀ ਹੈ ਉਹਨਾਂ ਦੀ ਪੂਰੀ ਵਾਹ ਲਾ ਦਿੰਦੇ ਨੇ, ਤੇ ਆਪਾਂ ਉਹਨਾਂ ਨੂੰ ਬਹੁਤ ਸਾਰਾ ਪਿਆਰ ਦਿੰਦੇ ਹਾਂ, ਬਹੁਤ ਸਾਰਾ ਰੇਡੀਓ ਧਮਾਲ ਦੀ ਸਾਰੀ ਟੀਮ ਵੱਲੋਂ ਤੇ ਸਾਰੀ ਫੈਮਿਲੀ ਵੱਲੋਂ ਤੁਹਾਨੂੰ ਬਹੁਤ ਸਾਰਾ ਪਿਆਰ ਹੈ। ਸਾਨੂੰ ਬਹੁਤ ਵੇਟ ਰਹਿੰਦੀ ਤੁਹਾਡੀ ਕਾਲ ਦੀ, ਤੇ ਜਦੋਂ ਤੁਹਾਡੀ ਕਾਲ ਹੈਲੋ ਕਹਿ ਦਿੰਦੇ ਆ ਨਾ ਤੁਸੀਂ ਤੁਹਾਡੀ ਕਾਲ ਦੀ, ਤੇ ਉੱਥੇ ਹੀ ਸਾਨੂੰ ਸਾਰਿਆਂ ਨੂੰ ਖੁਸ਼ੀ ਹੋ ਜਾਂਦੀ ਕਿ ਹੁਣ ਸਾਨੂੰ ਹੱਸਣ ਦਾ ਮੌਕਾ ਮਿਲਣਾ। ਤਾਂ ਇੱਦਾਂ ਹੀ ਟਰਾਈ ਕਰਿਆ ਕਰੋ ਕਿ ਜਿੰਨਾ ਹੋ ਸਕਦਾ ਤੁਸੀਂ ਵੀ ਇੱਦਾਂ ਦੇ ਲੋਕਾਂ ਦੀ ਵਾਈਬ ਦੇ ਵਿੱਚ ਰਹਿਣਾ ਸਟਾਰਟ ਕਰ ਦਿਓ ਜਿੱਥੇ ਤੁਹਾਨੂੰ ਹੱਸਣ ਖੇਡਣ ਦਾ ਮੌਕਾ ਮਿਲਦਾ ਆ, ਜਿੱਥੇ ਤੁਹਾਨੂੰ ਵਧੀਆ ਨੌਲੇਜ ਵਾਲਾ ਥੋੜ੍ਹਾ ਨਾ ਕ੍ਰੀਏਟੀਵਿਟੀ ਜੀ ਹੋਣੀ ਚਾਹੀਦੀ ਹੈ, ਬਈ ਐਕਟੀਵਿਟੀ ਕੋਈ ਹੋਵੇ ਇੱਦਾਂ ਦੀ ਜਿਹਦੇ ਵਿੱਚ ਤੁਹਾਨੂੰ ਇੰਟਰਸਟ ਹੋਵੇ ਥੋੜ੍ਹਾ ਜਿਹਾ, ਤਾਂ ਕਿ ਆਪਾਂ ਮਾਇੰਡ ਨੂੰ ਆਪਦੇ ਨੂੰ ਹੋਰ ਜਗ੍ਹਾ ਨੂੰ ਲੈ ਚੱਲੀਏ ਟੈਨਸ਼ਨਾਂ ਤੋਂ ਹਟਾ ਕੇ। ਅਤੇ ਉਹਦੇ ਲਈ ਆਪਾਂ ਰੇਡੀਓ ਧਮਾਲ ਦਾ ਆਪਾਂ ਜ਼ੋਰ ਲਾ ਦਿੰਦੇ ਹਾਂ 1 ਤੋਂ ਲੈ ਕੇ 3 ਵਜੇ ਤੱਕ ਜਿੰਨਾ ਹੋ ਸਕਦਾ, ਕਿ ਆਪਾਂ ਐਂਟਰਟੇਨਮੈਂਟ, ਨੌਲੇਜ, ਇਨਫੋਰਮੇਸ਼ਨ ਜਿੰਨਾ ਹੋ ਸਕਦਾ ਸਾਰੇ ਦਾ ਰੀਮੈਕਸ ਪਾ ਦਿੰਦੇ ਹਾਂ। ਦੇਖੋ ਚਾਚਾ ਜੀ ਤੁਹਾਨੂੰ ਹਸਾ ਕੇ ਵੀ ਜਾਂਦੇ ਨੇ, ਅਤੇ ਇਦੋਂ ਬਾਅਦ ਆਪਾਂ ਮਿਰਜ਼ਾਪੁਰ ਜਿਹੜਾ ਆਰਨੇ ਦਾ, ਉਹ ਵੀ ਆਪਾਂ ਜ਼ਰੂਰ ਸੁਣਨਾ, ਅਤੇ ਯਾਰੀਆਂ ਆ ਚੁੱਕਿਆ ਹਸਤਿੰਦਰ ਦਾ, ਜਿਹਨੇ ਨਹੀਂ ਸੁਣਿਆ, ਮੈਂ ਵੀ ਹਾਲੇ ਸੁਣਿਆ ਨਹੀਂ ਸੀ, ਮਿਸ ਰਹਿ ਗਿਆ ਮੇਰੇ ਤੋਂ ਵੀ, ਬਾਕੀ ਸੁਣ ਲਏ ਸੀ ਪਰ ਆਹੀ ਰਹਿੰਦਾ ਸੀਗਾ, ਅਤੇ ਆਹ ਵੀਰੇ ਨੇ ਡਿਮਾਂਡ ਕਰਤੀ ਆ, ਧੰਨਵਾਦ ਜਿਹੜੇ ਵੀਰ ਨੇ ਡਿਮਾਂਡ ਕੀਤੀ ਆ, ਅਤੇ ਇਹ ਵੀ ਆ ਗਾਣਾ ਆਪਾਂ ਪਲੇ ਕਰ ਦੇਣਾ, ਅਤੇ ਆ ਜਾਓ ਹੁਣ ਬੈਕ ਟੂ ਬੈਕ ਫਿਰ ਦੋਨੇ ਡਿਮਾਂਡਾਂ ਪੂਰੀਆਂ ਕਰੀਏ।

0: ਕਿਆ ਬਾਤ ਹੈ ਜੀ, ਅਤੇ ਯਾਰਾਂ ਨੇ ਮਤਲਬ ਮਾਰ ਲੈਣੀ ਹੈ ਅਤੇ ਬਿਲਕੁਲ ਕਿਸਮਤ ਵਾਲੇ ਨੇ ਮੈਂ ਕਹਿੰਦਾ ਕਿ ਜਿਨ੍ਹਾਂ ਕੋਲ ਇੱਦਾਂ ਦੇ ਯਾਰ ਹੈਗੇ ਨੇ ਜਿਹੜੇ ਆਪਾਂ ਭਰਾਵਾਂ ਨਾਲ ਵੱਧ ਕਮਾਏ ਹੋਏ ਨੇ, ਅਸਲੀ ਕਮਾਈ ਨਾ ਮੈਂ ਕਹਿੰਦਾ ਇਹ ਹੁੰਦੀ ਹੈ ਕਿ ਚੰਗੇ ਯਾਰ ਦੋਸਤ ਆਪਣੇ ਕੋਲ ਆ ਜੇ, ਤਾਂ ਬਹੁਤ ਕਿਸਮਤ ਵਾਲੇ ਹੋ ਤੁਸੀਂ, ਕਿਉਂਕਿ ਕੈਨੇਡਾ ਦੀ ਧਰਤੀ 'ਤੇ ਆਪਾਂ ਬਗਾਨੀਆਂ ਧਰਤੀਆਂ 'ਤੇ ਆ ਕੇ ਬੈਠੇ ਹਾਂ, ਇੱਥੇ ਹੀ ਆਪਣੇ ਯਾਰ ਦੋਸਤ ਮਾਂ ਪਿਓ ਬਣ ਕੇ, ਕਈ ਵਾਰੀ ਭੈਣ ਭਰਾ ਬਣ ਕੇ ਆਪਾਂ ਨੂੰ ਰੂਬਰੂ ਹੋ ਜਾਂਦੇ ਆ, ਕਿਉਂਕਿ ਸਕੇ ਭੈਣ ਭਰਾ, ਸਕੇ ਚਾਚੇ ਤਾਏ, ਸਕੀਆਂ ਮਾਵਾਂ ਪਿਓ ਤਾਏ ਚਾਚੇ ਸਾਰੇ ਆਪਣੇ ਕੈਨੇਡਾ ਤੋਂ ਬਹੁਤ ਦੂਰ ਨੇ। ਇੱਥੇ ਜੇ ਆਪਣਾ ਵਧੀਆ ਰੂਮਮੇਟ ਆ, ਮੰਨ ਲਓ ਤੁਸੀਂ ਬਿਮਾਰ ਹੋ ਗਏ ਹੋ ਜਾਂ ਕੁਝ ਵੀ ਹੈ, ਜੇ ਤੁਹਾਨੂੰ ਸਾਂਭਣ ਵਾਲੇ ਹੈਗੇ ਨੇ ਉਹ ਕਹਿ ਦੇਣ ਕਿ ਅੱਜ ਰਹਿਣ ਦੇ ਰੋਟੀ ਅਸੀਂ ਬਣਾ ਦਿੰਦੇ ਹਾਂ, ਜਾਂ ਤੂੰ ਟੈਨਸ਼ਨ ਲੈ ਭਾਂਡੇ ਅਸੀਂ ਮਾਂ ਦਿੰਦੇ ਹਾਂ, ਜਾਂ ਤੂੰ ਬਹਿ ਜਾ ਦੱਸ ਤੈਨੂੰ ਕੀ ਚਾਹੀਦਾ, ਮੈਡੀਸਨ ਲੈ ਲਈ ਤੂੰ, ਕੁਝ ਵੀ ਕਈ ਆਪਾਂ ਕਹਿ ਦਿੰਦੇ ਹੁੰਦੇ ਕਿ ਮਾਵਾਂ ਖਿਆਲ ਰੱਖਦੀਆਂ, ਤਾਂ ਇੱਥੇ ਸੇਮ ਉਹੀ ਫਰਜ਼ ਕਈ ਵਾਰੀ ਆਪਣੇ ਰੂਮਮੇਟ ਨਿਭਾਉਂਦੇ ਨੇ, ਕਈ ਵਾਰੀ ਯਾਰ ਦੋਸਤ ਨਿਭਾਉਂਦੇ ਨੇ, ਤਾਂ ਕਿਸਮਤ ਵਾਲੇ ਹੋ ਜੇ ਤੁਹਾਡੇ ਕੋਲ ਇੱਦਾਂ ਦੇ ਯਾਰ ਦੋਸਤ ਹੈਗੇ ਆ, ਅਤੇ ਜਿਹੜੇ ਕਹਿ ਦਿੰਦੇ ਕਿ ਉਹ ਤੂੰ ਬਹਿ ਜਾ ਦੱਸ ਤੈਨੂੰ ਕੀ ਚਾਹੀਦਾ, ਇੱਥੇ ਬਹਿ ਤੂੰ, ਇੱਥੇ ਅਸੀਂ ਤੈਨੂੰ ਬੈਠੇ ਰੋਟੀ ਖਵਾਉਂਦੇ ਹਾਂ, ਦੱਸ ਤੂੰ ਕੀ ਖਾਣਾ, ਕੀ ਖਾਣ ਦਾ ਤੇਰਾ ਮਨ ਕਰਦਾ ਆ, ਕਈ ਵਾਰੀ ਆਪਾਂ ਬਹੁਤ ਸੈਡ ਹੋ ਜਾਂਦੇ ਹਾਂ ਜਾਂ ਕਈ ਵਾਰੀ ਬਿਮਾਰ ਹੋ ਜਾਂਦੇ, ਅਤੇ ਜੇ ਆਪਣੇ ਕੋਲ ਇੱਦਾਂ ਦੇ ਯਾਰ ਦੋਸਤ ਹੈਗੇ ਆ ਨਾ, ਤਾਂ ਸਮਝ ਲਓ ਤੁਸੀਂ ਬਹੁਤ ਸਾਰੇ ਅਮੀਰ ਬੰਦੇ ਹੋ। ਅਤੇ ਕਾਲਾਂ ਬੈਕ ਟੂ ਬੈਕ ਤਿੰਨ ਫਲੈਸ਼ ਹੋ ਰਹੀਆਂ, ਆਪਾਂ ਤਿੰਨੇ ਕਾਲਰ ਲੈ ਲੈਣੇ ਆ ਵਾਰੀ ਵਾਰੀ, ਤਾਂ ਫਸਟ ਕਾਲਰ ਅਟੈਂਡ ਕਰਦੇ ਹਾਂ ਜੀ, ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਗੈਰੀ ਬਈ, ਉਹ ਗਾਣਾ ਗਲਤ ਲੱਗਿਆ ਯਾਰੀਆਂ, ਹੋਰ ਆਇਆ ਨਵਾਂ।
0: ਅੱਛਾ, ਇਹ ਹੋਰ ਆਇਆ ਨਵਾਂ? ਮੈਂ 2021 ਦਾ ਆਇਆ ਹੋਇਆ ਜੀ।
1: ਹਾਂ, ਤੁਹਾਨੂੰ ਵੀ ਕਾਫੀ ਟਾਈਮ ਹੋ ਗਿਆ ਜੀ।
0: ਹਾਂਜੀ,
1: ਤੁਸੀਂ ਉੱਥੇ ਕਦੀ ਗਏ ਹੋ? ਵਿਧੀ ਪੈਕ ਹੈਗਾ ਇੱਕ ਗੋਰਿਆਂ ਦਾ ਕਨੇਡੀਅਨ ਕਲੱਬ ਹੈ, ਉਹਨੂੰ ਕਹਿੰਦੇ ਆ ਜੀ ਰੂਮਰਸ ਕਾਮਲੀ ਕਲੱਬ।
0: ਨਹੀਂ, ਮੈਂ ਨਹੀਂ ਗਿਆ ਜੀ ਉੱਥੇ।
1: ਅੱਛਾ, ਉੱਥੇ ਜਿਹੜੇ ਜਿੱਦਾਂ ਰੈਸਲ ਪੀਟਰ ਹੈ, ਹੋਰ ਨੌਰਥ ਅਮੈਰੀਕਾ 'ਚ ਵੱਡੇ ਵੱਡੇ ਮੰਨੇ ਹੋਏ ਜਿਹੜੇ ਕਾਮਲੀ ਕਰਦੇ ਹੈ, ਆਪਣਾ ਹਸਾਉਂਦੇ ਹੈ, ਉੱਥੇ ਮੈਂ ਜੀ 5 ਵਾਰ ਗਿਆ ਓਪਨ ਮਾਈਕ ਨਾਈਟ। ਅੱਛਾ ਜੀ ਇੰਗਲਿਸ਼ ਵਿੱਚ ਮਤਲਬ ਕਿ ਉੱਥੇ ਲੋਕਾਂ ਨੂੰ ਜੋਕਸ ਸੁਣਾਏ ਔਰ ਬੜੀ ਸ਼ਾਬਾਸ਼ ਜਿੱਦਾਂ ਤੁਸੀਂ ਦਿੰਦੇ ਹੋ ਹੋਰ ਵੀ ਬਿਨੀ ਬੈਗ ਸ਼ਾਪਿੰਗ ਮਾਲ 'ਚ ਜਾਈਦਾ ਜਾਂ ਸਮਰ ਮੇਲ ਇਵੈਂਟ ਵਗੈਰਾ ਹੁੰਦੇ ਆ ਕਿਤੇ ਉਹ ਲੋਕ ਟੀ ਸ਼ਰਟ ਪੜ ਲੈਂ ਮੈਂ ਉੱਥੇ ਆ ਗਿਆ
0: ਹਾਂਜੀ
1: ਸਾਹਮਣੇ ਮੈਂ ਦੇਖਿਆ ਕਿ ਉੱਪਰ ਹੈਲੀ ਟ੍ਰਾਂਜਿਟ ਵੈਨ ਖੜੀ ਹੈ ਪਰ ਮੈਂ ਕਿਹਾ ਮੇਰੀ ਪਿਕਅਪ ਤਾਂ ਇੱਥੋਂ ਆਏ ਉੱਥੇ ਤੋਲੇ ਜੋ ਦੇਖਿਆ ਚਾਚਾ ਆ ਗਿਆ ਅਤੇ ਉਹ ਆਪਣੀ ਬੈਂਚ ਲਾ ਕੇ ਮੇਰੇ ਕੋਲ ਆਇਆ ਅਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਕੀ ਗੱਲ ਫੋਨ 'ਤੇ ਕਹਿੰਦਾ ਗੱਲ ਕਰ ਰਹੇ ਸੀ ਉਹ ਬੰਦਾ ਸੀਗਾ ਅਫਗਾਨਿਸਤਾਨ ਦਾ ਹਾਂਜੀ ਭਾਅ ਜੀ
0: ਹਾਂਜੀ
1: ਉਹ ਸੀ ਅਫਗਾਨਿਸਤਾਨ ਦਾ ਮੈਨੂੰ ਕਹਿੰਦਾ ਚਾਚਾ ਯੂ ਟੋਲਡ ਮੀ ਵਨ ਜੋਕ ਅਤੇ ਮੈਂ ਆਪਣੀ ਲੈਂਗੁਏਜ ਦੇ ਵਿੱਚ ਤੇਰਾ ਜਿਹੜਾ ਚੁਟਕਲਾ ਆਪਣੇ ਕੰਟਰੀ 'ਚ ਫੋਨ ਕਰਕੇ ਉਹਨਾਂ ਨੂੰ ਟ੍ਰਾਂਸਲੇਟ ਕਰਕੇ ਸੁਣਾ ਰਿਹਾ ਸੀ ਕਿ ਚਾਚੇ ਦਾ ਜੋਕ ਹੈ ਸੋ ਇੱਦਾਂ ਲੋਕ ਭਾਅ ਜੀ ਪਿਆਰ ਕਰਦੇ ਜੋਕਸ ਨੂੰ ਕਾਮਲੀ ਨੂੰ ਕਿਉਂਕਿ ਰਵਾਨ ਨੂੰ ਤੁਸੀਂ ਤੁਸੀਂ ਇੱਕ ਥੱਪੜ ਵਾਲੇ ਅਗਲੇ ਮਾਰ ਦਿਓ ਤਾਂ ਅਗਲਾ ਰੋਣ ਲੱਗ ਪੈਂਦਾ ਪਰ ਤੁਸੀਂ ਇੱਕ ਇੰਨੀਆਂ ਪਿਆਰੀਆਂ ਗੱਲਾਂ ਕਰਦੇ ਹੋ ਤੁਸੀਂ ਵੀ ਬਹੁਤ ਸਭ ਨੂੰ ਖੁਸ਼ ਕਰਦੇ ਹੋ ਹਸਾਉਂਦੇ ਹੋ ਜੀ
0: ਹਾਂਜੀ ਹਾਂਜੀ
2: ਜਰੂਰ
0: ਲਾਵਾਂਗੇ ਜੀ ਨਾਨਕਿਆਂ ਦਾ ਪਿੰਡ ਮਿਸ ਕਰ ਰਹੇ ਹਾਂ ਅੱਜ
2: ਹਾਂਜੀ
0: ਜਿਹੜੀਆਂ ਫਰਮੈਸ਼ਾਂ ਨੇ ਉਹ ਆਪਾਂ ਜਰੂਰ ਪੂਰੀਆਂ ਕਰ ਰਹੇ ਹਾਂ ਤੇ ਨਾਨਕਿਆਂ ਦੇ ਪਿੰਡ ਦਾ ਆਪਾਂ ਫੇਰਾ ਜਰੂਰ ਮਾਰ ਕੇ ਆਉਣਾ ਵਿਰਾਸ ਸੰਧੂ ਦੇ ਨਾਲ ਜਿਹੜੀਆਂ ਉਹਦੇ ਲਫ਼ਜ਼ ਜਿਹੜੇ ਲਿਖੇ ਹੋਏ ਨੇ ਤੇ ਕਿੱਦਾਂ ਵਿਰਾਸ ਸੰਧੂ ਨੇ ਗਾਏ ਹੋਏ ਨੇ ਤੇ ਇਹਦੇ ਬਾਰੇ ਆਪਾਂ ਗੱਲਬਾਤ ਹੁਣ ਇਹ ਗਾਣਾ ਜਦੋਂ ਚੱਲੂਗਾ ਤੇ ਉਦੋਂ ਇਕੱਲੇ ਇਕੱਲੇ ਜਦੋਂ ਉਹ ਤੁਹਾਡੇ ਅਲਫਾਜ਼ ਦਿਲ 'ਤੇ ਜਾ ਕੇ ਲੱਗੇ ਨਾ, ਫਿਰ ਪਤਾ ਲੱਗੂਗਾ ਕਿ ਯਾਰ ਇੰਨਾ ਡੀਪਲੀ ਗਾਣਾ ਲਿਖਿਆ ਹੋਇਆ। ਤਾਂ ਸਾਰੇ ਜਦੋਂ ਨਾਨਕਿਆਂ ਦਾ ਨਾਮ ਆਉਂਦਾ ਤਾਂ ਸਾਰੇ ਮੈਂ ਕਹਿੰਦਾ ਇਮੋਸ਼ਨਲ ਜਿਹੇ ਹੋ ਹੀ ਜਾਂਦੇ ਆਪਾਂ, ਕਿਤੇ ਨਾ ਕਿਤੇ ਸਾਰਿਆਂ ਦੀਆਂ ਯਾਦਾਂ ਜੁੜੀਆਂ ਕਿ ਗਰਮੀਆਂ ਦੀਆਂ ਛੁੱਟੀਆਂ ਹੋਣੀਆਂ ਜਿਵੇਂ ਹੁਣ ਮਈ ਚੱਲੀ ਜਾਂਦਾ, ਅਤੇ ਜਦੋਂ ਪੜ੍ਹਦੇ ਹੁੰਦੇ ਸੀ ਅਤੇ ਜੂਨ ਚੱਲਣਾ ਹੁੰਦਾ ਸੀ, ਐਂ ਹੁੰਦਾ ਸੀ ਤਿਆਰੀਆਂ ਇੱਕ ਦੂਜੇ ਨਾਲ ਗੱਲਾਂ ਕਰਦੇ ਹੋਣਾ ਹੈ ਨਾ ਉੱਥੇ ਬਹਿ ਕੇ ਕਿ ਯਾਰ ਮੈਂ ਤਾਂ ਐਤਕੀ ਨਾਨਕੇ ਜਾ ਰਿਹਾ ਬਈ, ਤੁਸੀਂ ਦੇਖ ਲਿਓ ਆਪਦਾ। ਅਤੇ ਅਗਲੇ ਨੇ ਕਹਿਣਾ ਯਾਰ ਨਹੀਂ ਯਾਰ ਪੰਜ ਦਸ ਦਿਨ ਜਾ ਹੀ, ਫਿਰ ਖੇਡਾਂਗੇ ਕਿਵੇਂ, ਬੰਦੇ ਨਹੀਂ ਪੂਰੇ ਹੋਣੇ ਗੇ ਕ੍ਰਿਕਟ ਖੇਡਣ ਲਈ। ਫਿਰ ਨਾਨਕੇ ਪਿੰਡ ਜਾਣਾ, ਉੱਥੇ ਯਾਰ ਦੋਸਤ ਬਣ ਜਾਣੇ, ਉੱਥੇ ਉਹਨਾਂ ਨਾਲ ਕ੍ਰਿਕਟ ਖੇਡ ਕੇ ਆਉਣਾ, ਅਤੇ ਕਿੰਨੀਆਂ ਯਾਦਾਂ ਜੁੜ ਜਾਂਦੀਆਂ ਸੀ ਆਪਣੀਆਂ ਨਾਨਕੇ ਪਿੰਡ ਨਾਲ। ਅਤੇ ਕਿਤੇ ਨਾ ਕਿਤੇ ਉਹ ਅੱਜ ਕੱਲ੍ਹ ਆਪਾਂ ਇੱਥੇ ਗੱਲਾਂ ਮਿਸ ਕਰਦੇ ਹਾਂ ਕਿ ਇੱਥੇ ਆ ਕੇ ਨਾ ਆਪਾਂ ਇੱਕ ਲਾਈਫ ਬੜੀ ਬਿਜ਼ੀ ਹੋ ਗਈ ਆ। ਇੱਥੇ ਤਾਂ ਆਪਾਂ ਮੈਂ ਕਹਿੰਦਾ ਕਿ ਕਈ ਅੱਧੇ ਜਣੇ ਇੱਦਾਂ ਦੇ ਹੋਣਗੇ ਕਿ ਨਾਨਕਿਆਂ ਨਾਲ ਗੱਲ ਕਰਨ ਲੱਗਿਆਂ ਵੀ ਆਪਾਂ ਨੂੰ ਟਾਈਮ ਨਹੀਂ ਮਿਲਦਾ ਹੋਣਾ ਗਾ, ਆਪਾਂ ਇੰਨੇ ਬਿਜ਼ੀ ਹੋ ਗਏ ਇੱਥੋਂ ਦੀ ਲਾਈਫ ਦੇ ਵਿੱਚ। ਤਾਂ ਕਿਤੇ ਨਾ ਕਿਤੇ ਟਾਈਮ ਕੱਢਿਆ ਕਰੋ ਜ਼ਰੂਰ, ਰਿਸ਼ਤਿਆਂ ਨੂੰ ਨਾ ਜਿਉਂਦੇ ਰੱਖਣਾ ਪੈਂਦਾ। ਜਿਵੇਂ ਨਾ ਇੱਕ ਬੂਟਾ ਲਾ ਦਿੰਦੇ ਨਾ, ਉਹਨੂੰ ਆਪਾਂ ਬੈਕ ਟੂ ਬੈਕ ਪਾਣੀ ਲਾਉਂਦੇ ਹਾਂ, ਸੇਮ ਹੀ ਰਿਸ਼ਤੇ ਹੁੰਦੇ ਆ। ਜੇ ਆਪਾਂ ਕਹਿ ਦਿੰਦੇ ਕਿ ਯਾਰ ਉਹਨੇ ਮੈਨੂੰ ਫੋਨ ਨਹੀਂ ਲਾਇਆ, ਮੈਂ ਵੀ ਨਹੀਂ ਲਾਉਣਾ, ਪਰ ਆਹ ਚੀਜ਼ਾਂ ਨਹੀਂ ਕਰਨੀਆਂ। ਉਹਨੇ ਨਹੀਂ ਲਾਇਆ, ਆਪਾਂ ਯਾਦ ਕਰਾ ਦਈਏ ਉਹਨੂੰ ਕਿ ਬਈ ਅਸੀਂ ਹੈਗੇ ਹਾਂ ਹਲੇ, ਤੈਨੂੰ ਚੱਲਣਾ ਪਊਗਾ ਸਾਨੂੰ ਹਲੇ। ਜਿਵੇਂ ਉਹ ਰੀਲਾਂ ਨਹੀਂ ਭੇਜਦੇ ਹੁੰਦੇ ਇੱਕ ਦੂਜੇ ਨੂੰ, ਇੱਕ ਜਣਾ ਰੀਲ ਨਹੀਂ ਭੇਜਦਾ, ਇੱਕ ਦਿਨ ਉਹ ਕਹਿੰਦਾ ਬਈ ਅੱਜ ਠੀਕ ਆ ਤੂੰ, ਕਹਿੰਦਾ ਕੀ ਹੋ ਗਿਆ, ਉਹ ਕਹਿੰਦਾ ਬਈ ਸੁਬਾਹ ਦੀ ਰੀਲ ਨਹੀਂ ਆਏਗੀ ਮੈਨੂੰ, ਮੈਂ ਪੁੱਛ ਲਾਂ ਠੀਕ ਆ ਤੂੰ। ਬੇਸ਼ੱਕ ਉਹ ਰੀਲਾਂ ਨਹੀਂ ਦੇਖ ਰਹੇ ਹੁੰਦੇ, ਪਰ ਇੱਕ ਦੂਜੇ ਨਾਲ ਟੱਚ ਜੇ 'ਚ ਹੁੰਦੇ, ਜਿਵੇਂ ਸਨੈਪਚੈਟ ਇੱਕ ਇੱਦਾਂ ਦਾ ਸੋਸ਼ਲ ਮੀਡੀਆ, ਕਿਤੇ ਨਾ ਕਿਤੇ ਆਪਾਂ ਨੂੰ ਅਟੈਚ ਰੱਖ ਲਈ ਇਹ ਸਾਰਾ ਕਿ ਬਣਾਈਆਂ ਗਈਆਂ ਸੀ। ਜਿਵੇਂ ਸਨੈਪਚੈਟ ਸੀ ਕਿ ਸੁਬਾਹ ਸ਼ਾਮ ਜੇ ਗੱਲ ਨਹੀਂ ਹੋ ਰਹੀ ਕਈ ਆਪਣੇ ਯਾਰ ਦੋਸਤ ਨੇ, ਮੇਰੇ ਵੀ ਕਈ ਯਾਰ ਦੋਸਤ ਇੱਦਾਂ ਦੇ ਨੇ ਕਿ ਗੱਲ ਭਾਵੇਂ ਨਾ ਹੋਵੇ ਪਰ ਸਨੈਪਚੈਟ 'ਤੇ ਜਦੋਂ ਸਨੈਪ ਆਉਂਦੀ ਐਟਲੀਸਟ ਪਤਾ ਲੱਗ ਜਾਂਦਾ ਕਿ ਹਾਂ ਬੰਦਾ ਕਿੱਥੇ ਆ। ਜੇ ਕਈ ਵਾਰੀ ਆਪਾਂ ਨੇੜੇ ਤੇੜੇ ਹੁੰਦੇ ਹਾਂ ਤਾਂ ਆਪਾਂ ਟਰਾਈ ਕਰਦੇ ਹਾਂ ਕਿ ਚਲੋ ਮਿਲ ਗਏ, ਜੇ ਸਾਊਥ ਤੋਂ ਨੌਰਥ ਆਏ ਹੋਏ ਹਾਂ ਆਪਾਂ ਟਰਾਈ ਕਰਦੇ ਹਾਂ ਕਿ ਉੱਥੇ ਮਿਲ ਗਏ, ਜੇ ਨੌਰਥ ਤੋਂ ਸਾਊਥ ਗਏ ਹੋਏ ਤਾਂ ਚਲੋ ਉੱਥੇ ਮਿਲ ਗਏ। ਤਾਂ ਇੱਕ ਦੂਜੇ ਨਾਲ ਨਾ ਟੱਚ ਜੇ 'ਚ ਰਹਿੰਦੇ ਹਾਂ। ਜਿਵੇਂ ਹੁਣ ਕੱਲ੍ਹ ਕਰਨ ਔਜਲੇ ਦਾ ਸ਼ੋਅ ਸੀਗਾ, ਉੱਥੇ ਵੀ ਕਈਆਂ ਨੇ ਇੱਕ ਦੂਜੇ ਨੂੰ ਸਨੈਪ ਆ ਕੇ ਅੱਛਾ ਤੂੰ ਵੀ ਆਇਆ ਹੋਇਆ, ਚੱਲ ਆ ਜਾ ਆਹ ਗੇਟ 'ਤੇ ਆ ਜਾ ਇੱਥੇ ਮਿਲਦੇ ਹਾਂ। ਤਾਂ ਉਹ ਚੀਜ਼ਾਂ ਕੀ ਆ, ਇੱਕ ਦੂਜੇ ਨਾਲ ਮਿਲਵਰਤਨ ਵਧਾਉਣਾ ਆ, ਆਪਾਂ ਘਟਾਉਣਾ ਨਹੀਂ ਗਾ ਕਿ ਯਾਰ ਉਹਦੇ ਈਗੋ ਨਹੀਂ ਰੱਖਣੀ। ਜਿਵੇਂ ਉਹ ਕਹਿੰਦਾ ਸੀ ਮੌਤ ਮਾਰਦੀ ਨਾ ਬੰਦੇ ਨੂੰ ਤਾਂ ਈਗੋ ਮਾਰਦੀ, ਮਰੇ ਤਾਂ ਆਕੜੇ 'ਚ ਕੋਈ ਫਰਕ ਹੀ ਨਹੀਂ ਹੈਗਾ ਗਾ। ਤਾਂ ਆਪਾਂ ਹੱਸਦੇ ਖੇਡਦੇ ਰਹਿਣਾ, ਖੁਸ਼ੀਆਂ ਵੰਡਣੀਆਂ, ਅੱਜ ਤੋਂ ਹੀ ਆਪਾਂ ਚੇਂਜ ਕਰ ਲਈਏ ਆਪਦੀ ਲਾਈਫ ਨੂੰ ਯਾਰ, ਕਿ ਲੰਘ ਗਿਆ ਜਿੰਨਾ ਟਾਈਮ ਜਿੱਦਾਂ ਲੰਘਣਾ ਸੀ। ਹੁਣ ਦਾ ਜਿਹੜਾ ਮੇਰਾ ਮੋਟਿਵ ਆ ਮੇਰੀ ਲਾਈਫ ਦਾ, ਹੁਣ ਮੈਂ ਹੱਸਣਾ ਖੇਡਣਾ, ਇੰਜੋਏ ਕਰਨੀ ਆ ਲਾਈਫ ਜਿੰਨਾ ਹੁੰਦਾ ਹੈ। ਇੰਜੋਏ ਦਾ ਮਤਲਬ ਨਹੀਂ ਇਹ ਕਿ ਇੱਕ ਕਲੱਬ 'ਚ ਜਾ ਕੇ ਪੈਸੇ ਡਾ ਦੇਣੇ, ਨਾ ਨਾ ਨਾ, ਇੰਜੋਏ ਦਾ ਮਤਲਬ ਇਹ ਹੈ ਕਿ ਖੁਸ਼ ਰਹਿਣਾ, ਇੱਕ ਦੂਜੇ ਨੂੰ ਖੁਸ਼ੀਆਂ ਵੰਡਣੀਆਂ ਆ, ਘਰ ਦੇ ਵਿੱਚ ਕਿੰਨਾ ਸੋਹਣਾ ਮਾਹੌਲ ਆ, ਬੇਸ਼ੱਕ ਥੱਕੇ ਗਏ ਹੋ, ਇੱਕ ਵਧੀਆ ਸਾਰਿਆਂ ਨੂੰ ਟ੍ਰੀਟ ਕਰੋ, ਹਾਂਜੀ ਕਿੱਦਾਂ ਹੋ, ਠੀਕ ਹੋ ਸਾਰੇ ਜਾਂ ਕਿਵੇਂ, ਵਧੀਆ ਅਗਲੇ ਨੂੰ ਵਧੀਆ ਲੱਗੇ ਕਿ ਯਾਰ ਭਾਵੇਂ ਅੱਜ ਤੋਂ ਹੀ ਆਪਾਂ ਸੁਭਾਅ ਥੋੜ੍ਹਾ ਜਿਹਾ ਚੇਂਜ ਕਰ ਲੱਗੇ, ਅਗਲੇ ਨੂੰ ਲੱਗੇ ਕਿ ਨਹੀਂ ਯਾਰ ਕੁਝ ਤਾਂ ਗੱਲਬਾਤ ਹੈਗੀ ਯਾਰ, ਕਿੰਨਾ ਵਧੀਆ ਬੁਲਾਇਆ ਉਹਨੇ ਮੈਨੂੰ, ਕੱਲ੍ਹ ਨੂੰ ਤੁਹਾਨੂੰ ਵੀ ਹਿੰਮਤ ਕਰਕੇ ਬੁਲਾਊਗਾ, ਅੱਜ ਉਹਨਾਂ ਨੇ ਆਪਦੇ ਲਈ ਚਾਹ ਬਣਾਈ ਹੋਊਗੀ, ਕੱਲ੍ਹ ਨੂੰ ਤੁਹਾਡੇ ਲਈ ਵੀ ਬਣਾ ਕੇ ਰੱਖਣਗੇ ਕਿ ਯਾਰ ਰੁਕ ਜਾ ਚਾਹ ਪੀ ਕੇ ਜਾਈਂ, ਤੇਰੇ ਲਈ ਚਾਹ ਬਣਾਈ ਆ। ਤਾਂ ਇਹ ਚੀਜ਼ਾਂ ਦੇ ਲਈ ਤੁਹਾਨੂੰ ਇੱਕ ਵਧੀਆ ਬਣਨਾ ਪਊਗਾ, ਸਭ ਤੋਂ ਪਹਿਲਾਂ ਆਪਦੇ ਆਪ 'ਤੇ ਇੰਪਰੂਵਮੈਂਟ ਕਰਨੀਆਂ ਪੈਣੀਆਂ। ਜੇ ਆਪਾਂ ਚਾਹੁੰਦੇ ਕਿ ਸਾਹਮਣੇ ਵਾਲੇ ਸਾਡੇ ਲਈ ਕੋਈ ਐਫਰਟ ਕਰਨ, ਸਾਹਮਣੇ ਵਾਲੇ ਸਾਨੂੰ ਵਧੀਆ ਰਹਿਣ, ਵਧੀਆ ਪੁੱਛਣ, ਵਧੀਆ ਸਾਰਾ ਕੁਝ ਹੋਵੇ ਸਾਡੇ 'ਚ, ਤਾਂ ਉਹਦੇ ਲਈ ਤੁਹਾਨੂੰ ਵੀ ਵਧੀਆ ਬਣਨਾ ਪਊਗਾ। ਇਹ ਨਾ ਹੋਵੇ ਕਿ ਕੰਮ 'ਤੇ ਇੱਕੋ ਕੰਮ 'ਤੇ ਆਪਾਂ ਕੰਮ ਕਰ ਰਹੇ ਹਾਂ ਅਤੇ ਆਪਾਂ ਜਦੋਂ ਨਾਲ ਦਾ ਜਾਂਦਾ ਤਾਂ ਆਪਾਂ ਉਹਦੇ ਬਾਰੇ ਬੁਰਾਈ ਸ਼ੁਰੂ ਕਰ ਦਈਏ, ਨਾ ਨਾ ਇਹ ਚੀਜ਼ ਨਹੀਂ ਕਰਨੀ ਗੀ, ਸਗੋਂ ਇਸ਼ਾਈ ਸ਼ੁਰੂ ਕਰਨੀ ਹੈ ਉਹਦੇ ਵਿੱਚ ਚੰਗੇ ਗੁਣ ਲੱਭਣੇ ਕਿ ਯਾਰ ਇਹਦੇ 'ਚ ਆਹ ਟੈਲੈਂਟ ਆ, ਮੈਂ ਇਹਦੇ ਤੋਂ ਆਹ ਚੀਜ਼ ਸਿੱਖਣੀ ਹੈ ਯਾਰ, ਇਹ ਕਿੱਦਾਂ ਵਰਕ ਕਰਦਾ ਹੈ, ਜੇ ਡਬਲ ਸ਼ਿਫਟ ਕਰ ਰਿਹਾ ਕਿੱਦਾਂ ਇੰਪਰੂਵਮੈਂਟ ਕਰਦਾ, ਇਹ ਥੱਕਦਾ ਨਹੀਂ ਮੈਂ ਥੱਕਿਆ ਨਾ, ਜੇ ਨਹੀਂ ਥੱਕਦਾ ਕਿਹੜੇ ਮਲਟੀਵਿਟਾਮਿਨ ਲੈ ਰਿਹਾ ਜਾਂ ਕੀ ਆ ਉਹ ਕੀ ਇਹਦਾ ਡਾਇਟ ਪਲਾਨ ਕੀ ਆ। ਤਾਂ ਇੱਦਾਂ ਦੀਆਂ ਵਧੀਆ ਇੰਟਰਸਟ ਰੱਖਿਆ ਕਰੋ, ਪੋਜ਼ਿਟਿਵਿਟੀ ਲੱਭਣੀ, ਜਦੋਂ ਆਪਾਂ ਬੰਦੇ 'ਚ ਪੋਜ਼ਿਟਿਵਿਟੀ ਲੱਭਣ ਲੱਗਾਂਗੇ ਨਾ, ਆਪਾਂ ਨੂੰ ਬੜੇ ਸਾਰੇ ਗੁਣ ਮਿਲ ਜਾਣਗੇ ਉਹਦੇ। ਅਤੇ ਜੇ ਆਪਾਂ ਕਮੀਆਂ ਲੱਭਣ 'ਚ ਲੱਗਾਂਗੇ, ਜਿਵੇਂ ਹੁਣ ਇੱਕ ਦੋ ਤਿੰਨ ਸ਼ੋਅ ਆ, ਤੁਸੀਂ ਇਹਦੇ 'ਚ ਮੇਰੀਆਂ ਕਮੀਆਂ ਲੱਭਣ ਲੱਗੋਗੇ, ਤੁਸੀਂ ਕਹਿਣਾ ਆ ਗਿਆ ਵੀ ਤੂੰ ਇੱਥੇ ਇੱਥੇ ਜਿਹੜਾ ਅੜਿਆ ਸੀ ਆਹ ਜੇ ਕੀਤਾ ਸੀਗਾ। ਤਾਂ ਜੇ ਤੁਸੀਂ ਕੁਆਲਿਟੀ ਲੱਭੋਗੇ ਯਾਰ, ਗੁਣ ਲੱਭੋਗੇ ਕਿ ਯਾਰ ਵਧੀਆ ਕਿੰਨਾ ਵਧੀਆ ਸ਼ੋਅ ਆ, ਤਾਂ ਤੁਸੀਂ ਹੈਰਾਨ ਰਹਿ ਜਾਓਗੇ, ਤੁਸੀਂ ਕਹੋਗੇ ਯਾਰ ਮੈਂ ਇੰਨਾ ਪੋਜ਼ਿਟਿਵ ਰਹਿਣ ਲੱਗ ਪਿਆ। ਜਦੋਂ ਆਪਾਂ ਸੋਚਣਾ ਸ਼ੁਰੂ ਕਰਤਾ ਨਾ, ਇੱਕ ਵਧੀਆ ਪੋਜ਼ਿਟਿਵ ਔਰਾ ਸ਼ੁਰੂ ਕਰਤਾ ਕਿ ਯਾਰ ਅੱਜ ਤੋਂ ਮੈਂ ਨਾ ਲੰਬਾ ਬੜਾ ਲੰਬਾ ਜਾਓਗੇ ਤੁਸੀਂ। ਗੱਲ ਇਹ ਨਹੀਂ ਕਿ ਇਹ ਲੰਬੇ ਜਾਣ ਦਾ ਗੁਣ, ਇਹ ਇੱਕ ਖੁਸ਼ ਰਹਿਣ ਦਾ ਜਾਣਾ। ਜਿੰਨੀ ਤੁਸੀਂ ਇੱਥੇ ਜਾਓਗੇ ਜਾਣੀ ਆ ਨਾ ਜ਼ਿੰਦਗੀ, ਖੁਸ਼ ਹੋ ਕੇ ਜਾਓ, ਆਨੰਦ ਮਾਣ ਕੇ ਜਾਓ। ਕਿੰਨਾ ਆਨੰਦ ਆ ਯਾਰ, ਕਿੰਨੀ ਸੋਹਣੀ ਬਾਬੇ ਨਾਨਕ ਨੇ ਇਹ ਸ੍ਰਿਸ਼ਟੀ ਬਣਾਈ ਹੋਈ ਹੈ, ਕਿੰਨਾ ਸੋਹਣਾ ਨੇਚਰ ਆ, ਕਿੰਨੇ ਵਧੀਆ ਚਿੜੀਆਂ ਸੁਬਾਹ ਚੀਂ ਚੀਂ ਕਰ ਰਹੀਆਂ ਹੁੰਦੀਆਂ ਪਾਰਕ ਦੇ ਵਿੱਚ ਜਾ ਕੇ, ਇੰਜੋਏ ਕਰੋ ਕਿਸੇ ਪਾਣੀ ਦੇ ਕਿਨਾਰੇ 'ਤੇ। ਅਤੇ ਟਰਾਈ ਕਰਿਆ ਕਰੋ ਕਿ ਜਿੰਨਾ ਹੋ ਸਕਦਾ ਘਰ 'ਚ ਵੀ ਫੁੱਲ ਬੂਟੇ ਲਾਓ, ਲਿਆ ਕੇ ਛੋਟੇ ਛੋਟੇ ਜਿਹੇ ਛੋਟੇ ਛੋਟੇ ਫੁੱਲ ਖੇਡਣ, ਹੌਲੀ ਹੌਲੀ ਤੁਹਾਡਾ ਤੁਹਾਨੂੰ ਪਤਾ ਹੋਵੇ ਕਿ ਅੱਜ ਆਹ ਫੁੱਲ ਖੇਡਣ ਵਾਲਾ। ਇੱਕ ਦੂਜੇ ਨਾਲ ਗੱਲਾਂ ਕਰੋ ਕਿ ਯਾਰ ਆਹ ਫੁੱਲ ਖੇਡਣ ਵਾਲਾ, ਆਹ ਫੁੱਲ ਜਿੱਦੇ ਖੇਡਿਆ ਨਾ,

0: Adam Big Hill here, reminding you to get your motor running in the fight against prostate cancer. Register today for the 18th Manitoba Motorcycle Ride for Dad happening Saturday, May 30th, starting at Polo Park. Proceeds stay in Manitoba for prostate cancer research and education. To register or make a pledge, visit ridefordad.ca/Manitoba. Presented by Princess Auto. Regional sponsor, Winnipeg Police Credit Union.
1: Jim Gauthier Chevrolet, the cornerstone of the Gauthier Auto Group since 1980, provides the selection, price, and experience that customers crave each and every time. Which is why everyone loves a Gauthier deal. Whether you're pre-ordering your dream vehicle from the factory, choosing from the many new Chevrolet or GM vehicles on the lot, picking up a pre-owned, or seeking maintenance, Jim Gauthier Chevrolet has been doing it right the first time for over 40 years. Jim Gauthier Chevrolet, still at 1400 McPhillips.
2: There are three dental offices you should know that are made for kids as they grow. There's a TV above every chair and a friendly staff that really cares. Children's Dental World.
3: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. Three locations, on Regent, on Pembina, and on McPhillips. Book an appointment today.
4: Children's Dental World.
5: 92.7 FM CKJS welcomes the X back to Exhibition Park.
6: Take part in one of Winnipeg's favorite summer traditions, June 12th to 21st.
5: With exciting midway rides, live entertainment, cultural nights, delicious food,
6: and fun for the whole family.
5: You can experience the sights,
6: sounds,
5: tastes, and excitement on us. Visit CKJS.com now to get your name and to win a pair of tickets for you and a friend.
6: The X returns June 12th to 21st
5: at Exhibition Park.
6: Be there
5: with 92.7 FM CKJS.
7: This is 92.7 FM, CKJS, Winnipeg's HD radio station.
8: ਨਿੱਕੀ ਜੀ ਬ੍ਰੇਕ ਤੋਂ ਬਾਅਦ ਫਿਰ ਸਾਰਿਆਂ ਦਾ ਸਵਾਗਤ ਹੈ ਅਤੇ ਆਪਣਾ ਲਾਸਟ 'ਤੇ ਹੁਣ ਅੱਧਾ ਘੰਟਾ ਬਚਿਆ ਅਤੇ ਅੱਧੇ ਘੰਟੇ ਦੇ ਵਿੱਚ ਆਪਾਂ ਜਿੰਨਾ ਹੋ ਸਕਦਾ ਐਂਟਰਟੇਨਮੈਂਟ ਦਾ ਤੜਕਾ ਕੰਟੀਨਿਊ ਰੱਖਣਾ ਅਤੇ ਨਾਲ ਦੀ ਨਾਲ ਜਿਹੜੀ ਗੱਲਾਂ ਚੱਲ ਰਹੀਆਂ ਨੇ ਬੜੀਆਂ ਇਨਫੋਰਮੇਸ਼ਨ ਅੱਜ ਆਪਾਂ ਟੋਪਿਕ ਛੇੜੇ ਹੋਏ ਆ ਕਿ ਖੁਸ਼ ਕਿੱਦਾਂ ਰਹਿਣਾ ਬੜਾ ਇੰਟਰਸਟਿੰਗ ਜਿਹਾ ਟੋਪਿਕ ਹੈ ਵੈਸੇ ਕਿ ਖੁਸ਼ ਰਹਿਣਾ ਬੜਾ ਸੌਖਾ ਜਿਹਾ ਵੀ ਹੈ ਅਤੇ ਬੜਾ ਔਖਾ ਵੀ ਆ ਆਪਦੇ ਆਪ ਨੂੰ ਖੁਸ਼ ਰੱਖਣਾ ਸਭ ਤੋਂ ਸੌਖਾ ਜਿਹਾ ਤਰੀਕਾ ਵੀ ਆ ਅਤੇ ਆਪਾਂ ਰੱਖ ਨਹੀਂ ਪਾਉਂਦੇ ਆਪਾਂ ਨੂੰ ਬੜਾ ਔਖਾ ਲੱਗਦਾ ਹੈ ਆਪਾਂ ਲੋਕਾਂ ਦੀਆਂ ਟੈਨਸ਼ਨਾਂ ਲੈ ਰਹੇ ਹਾਂ ਕਿ ਯਾਰ ਉੱਥੇ ਪਤਾ ਨਹੀਂ ਕੀ ਹੋ ਗਿਆ ਇੱਥੇ ਪਤਾ ਨਹੀਂ ਕੀ ਹੋ ਗਿਆ ਉਹ ਸਭ ਤੋਂ ਪਹਿਲਾਂ ਆਪਾਂ ਇਹ ਟੈਨਸ਼ਨ ਲੈਣੀ ਆਪਾਂ ਸੁਬਾਹ ਉੱਠ ਕੇ ਕੀ ਖਾਧਾ ਕਿਉਂਕਿ ਜਿਹੜਾ ਆਪਾਂ ਬੋਡੀ ਦੇ ਵਿੱਚ ਇਨਪੁੱਟ ਦੇਵਾਂਗੇ ਉਹੀ ਆਪਾਂ ਨੂੰ ਆਊਟਪੁੱਟ ਦੇਣੀ ਆ ਬੋਡੀ ਨੇ ਜੇ ਆਪਾਂ ਚੰਗਾ ਸੁਣਾਂਗੇ ਚੰਗਾ ਖਾਵਾਂਗੇ ਉਹੀ ਚੰਗਾ ਆਪਾਂ ਰਵਾਂਗੇ ਤਾਂ ਸਭ ਤੋਂ ਪਹਿਲਾਂ ਇੱਕ ਚੰਗਾ ਖਾਣਾ ਪੀਣਾ ਸਟਾਰਟ ਕਰੋ ਫਿਰ ਦੁਨੀਆਦਾਰੀ ਦੀ ਆਪਾਂ ਟੈਨਸ਼ਨ ਲੈਣੀ ਕਿ ਇੰਡੀਆ ਕੀ ਹੋ ਗਿਆ ਟਰਾਂਟੋ ਦੇ ਵਿੱਚ ਕੀ ਹੋ ਗਿਆ ਅਤੇ ਯੂ ਐੱਸ ਏ ਦੇ ਵਿੱਚ ਕੀ ਹੋ ਗਿਆ ਸਭ ਤੋਂ ਪਹਿਲਾਂ ਆ ਬੋਡੀ ਜਿਹੜੀ ਤੁਹਾਡੇ ਕੋਲ ਹੀ ਹੈ ਨਾ ਕੋਲ ਹੀ ਖੜੀ ਹੈ ਆਪਣੇ ਅਤੇ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਇਹਦੇ ਬਾਰੇ ਦੇਖਣਾ ਜਿਹੜੀ ਆਪਾਂ ਨੂੰ ਰੱਬ ਨੇ ਰੱਬੀ ਰੂਹ ਨੂੰ ਆਪਾਂ ਨੂੰ ਜਿਹੜਾ ਸਰੀਰ ਦਿੱਤਾ ਹੋਇਆ ਅਤੇ ਇਹਦਾ ਆਪਾਂ ਧੰਨਵਾਦ ਕਰਿਆ ਕਰੀਏ ਕਿ ਆਪਾਂ ਇਹਦੇ ਵਿੱਚ ਆਏ ਹੋਏ ਹਾਂ ਅਤੇ ਇਹਨੂੰ ਜਿੰਨਾ ਹੋ ਸਕਦਾ ਆਪਾਂ ਹੈਲਦੀ ਰੱਖੀਏ ਤਾਂ ਕਿ ਅੱਗੇ ਹੋਰ ਆਪਾਂ ਲੰਬਾ ਇਹਦੇ ਨਾਲ ਸਫ਼ਰ ਤੈਅ ਕਰੀਏ ਅਤੇ ਉਹਦੇ ਲਈ ਜਿਵੇਂ ਗੱਡੀ ਨਹੀਂ ਹੁੰਦੀ ਗੱਡੀ ਦਾ ਆਪਾਂ ਰਿਪੇਅਰ ਕਰਦੇ ਹੁੰਦੇ ਹਾਂ ਗੱਡੀ ਦੀ ਰਿਪੇਅਰ ਬੜੀ ਜ਼ਰੂਰੀ ਹੁੰਦੀ ਆ ਤਾਂ ਸੇਮ ਹੀ ਆਪਣੀ ਬੋਡੀ ਆ ਇਹਦੀ ਵੀ ਆਪਾਂ ਨੂੰ ਰਿਪੇਅਰ ਬਹੁਤ ਜ਼ਰੂਰੀ ਆ ਇਹਨੂੰ ਵੀ ਫਿਊਲ ਚਾਹੀਦਾ ਖਾਣ ਪੀਣ ਦਾ ਇੱਕ ਵਧੀਆ ਫਿਊਲ ਦਿਆ ਕਰੋ ਵਧੀਆ ਖਾਣ ਪੀਣ ਦਿਆ ਕਰੋ ਇੱਕ ਵਧੀਆ એનર્ਜੀ ਦਿਆ ਕਰੋ ਰੂਹ ਦੀ ਖੁਰਾਕ ਕੀ ਹੁੰਦੀ ਆ ਅਤੇ ਰੂਹ ਦੀ ਖੁਰਾਕ ਹੁੰਦੀ ਆ ਇੱਕ ਵਧੀਆ ਹੱਸਣਾ ਖੇਡਣਾ ਗੁਰਬਾਣੀ ਪੜਿਆ ਕਰੋ ਸੁਬਾਹ ਸ਼ਾਮ 5-10 ਮਿੰਟ ਟਰਾਈ ਕਰਿਆ ਕਰੋਗੇ ਜਿੰਨਾ ਹੋ ਸਕਦਾ ਯੋਗਾ ਕਰ ਲਓ ਨਹੀਂ ਤਾਂ ਨਾਮ ਸਿਮਰਨ ਕਰ ਲਓ ਭਗਤੀ ਕਰ ਲਓ 5-10 ਮਿੰਟ ਗੁਰਬਾਣੀ ਸੁਣ ਲਓ ਸ਼ਬਦ ਸੁਣ ਲਓ ਧਾਰਮਿਕ ਜੇ ਸ਼ਬਦ ਵੀ ਨਹੀਂ ਸੁਣੇ ਜਾਂਦੇ ਧਾਰਮਿਕ ਗੀਤ ਸੁਣ ਲਓ ਜੇ ਨਹੀਂ ਤਾਂ ਕੋਈ ਬੁੱਕ ਪੜ੍ਹ ਲਓ ਜਿੰਨਾ ਹੋ ਸਕਦਾ ਆ ਮਤਲਬ ਇਹ ਨਹੀਂ ਹੁੰਦਾ ਕਿ 5-10 ਮਿੰਟ ਪੜ੍ਹਨ ਵਾਲਾ ਤੁਸੀਂ ਬਹੁਤ ਬ੍ਰਹਮ ਗਿਆਨੀ ਬਣ ਜਾਓਗੇ ਗੱਲ ਇਹ ਹੁੰਦੀ ਆ ਕਿ ਜਿੰਨੇ ਵੀ ਸਟਾਰਟਿੰਗ ਕਰਨੀ ਆ ਨਾ ਜਿਵੇਂ ਕਈ ਵਾਰ ਹੁੰਦਾ ਆਪਾਂ ਨੂੰ ਬਾਣੀ ਪੜ੍ਹਨਾ ਯਾਰ ਮੈਂ ਪਾਠ ਕਰਨਾ ਚਾਹੁੰਦਾ ਹਾਂ ਇੰਡੀਆ ਆਪਾਂ ਕਰ ਲੈਂਦੇ ਹੁੰਦੇ ਸੀ ਜਾਂ ਮੈਂ ਨਵਾਂ ਜੁੜਨਾ ਚਾਹੁੰਦਾ ਮੈਂ ਕਿਵੇਂ ਕਰਾਂ ਤਾਂ ਕੋਈ ਵੀ ਕੰਮ ਹੁੰਦਾ ਆ ਉਹਨੂੰ ਸਟਾਰਟਿੰਗ ਜ਼ੀਰੋ ਤੋਂ ਕਰਨਾ ਪੈਂਦਾ ਰੋਜ਼ਾਨਾ ਰੱਖ ਲਓ ਕਿ ਅੱਜ ਮੈਂ 5 ਮਿੰਟ ਕੁਝ ਵੀ ਹੋ ਜੇ ਪਾਠ ਸੁਣਨਾ ਹੀ ਸੁਣਨਾ ਬਹਿ ਕੇ ਤੁਸੀਂ ਦੇਖੋਗੇ ਇੱਕ ਦਿਨ ਤੁਸੀਂ 5 ਮਿੰਟ ਕੀਤਾ ਫਿਰ 10 ਮਿੰਟ ਫਿਰ ਇੱਕ ਦਿਨ ਤੁਸੀਂ ਪੂਰਾ ਸ਼ਬਦ ਸੁਣੋਗੇ ਇੱਕ ਵਾਰੀ ਤੁਸੀਂ ਸੁਣੋਗੇ ਯਾਰ ਇਹਦਾ ਅਰਥ ਵੀ ਕਰਕੇ ਦੇਖੀਏ ਕੀ ਮਤਲਬ ਹੈ ਇਹਦਾ

0: ਆਪਾਂ ਲੋਕਾਂ ਦੀਆਂ ਟੈਨਸ਼ਨਾਂ ਲਈ ਜਾਂਦੇ, ਰੂਮਮੇਟ ਦੀਆਂ ਟੈਨਸ਼ਨਾਂ ਲਈ ਜਾਂਦੇ ਹਾਂ, ਜਾਂ ਹੋਰ ਇੰਡੀਆ ਪਤਾ ਨਹੀਂ ਕੀ ਹੋਈ ਤਾਂ ਉਹਦੀ ਟੈਨਸ਼ਨ ਲੈ ਰਹੇ, ਸਭ ਤੋਂ ਪਹਿਲਾਂ ਆਪਦੀ ਟੈਨਸ਼ਨ ਲੈਣੀ ਸ਼ੁਰੂ ਕਰੋ। ਜਿਹੜੇ ਤੁਸੀਂ ਇੱਥੇ ਹੋ ਆਪਦੀ ਬੋਡੀ ਦੀ ਟੈਨਸ਼ਨ ਲੈਣੀ ਸ਼ੁਰੂ ਕਰੋ, ਆਪਦੀ ਬੋਡੀ ਨੂੰ ਖੁਸ਼ ਰੱਖੋ। ਕਿੱਦਾਂ ਖੁਸ਼ ਰੱਖ ਸਕਦੇ ਹੋ? ਤਾਂ ਸਾਰੇ ਫਿਕਰ ਫਾਕੇ ਛੱਡ ਕੇ ਨਾ ਆਪਦੀ ਬੋਡੀ 'ਤੇ ਵਰਕ ਕਰਨਾ ਸਟਾਰਟ ਕਰ ਦਿਓ। ਆਪਦੇ ਆਪਦੀ ਰੂਹ ਨੂੰ, ਜਿਹੜਾ ਖੁਰਾਕ ਆ ਨਾ, ਰੂਹ ਦੀ ਖੁਰਾਕ ਆ, ਉਹ ਇੱਕ ਚੰਗੀ ਜਿਹੜੀ ਲਿਸਨਿੰਗ ਆ, ਜਿਹੜਾ ਆਪਾਂ ਚੰਗਾ ਇੱਕ ਲਿਸਨਰ ਬਣ ਜਾਓ, ਚਾਹੇ ਗੁਰਬਾਣੀ ਸੁਣ ਲਓ, ਇੱਕ ਚੰਗਾ ਦੇਖੋ। ਅੱਖਾਂ ਦੀ ਖੁਰਾਕ ਇਹ ਆ ਕਿ ਇੱਕ ਵਧੀਆ ਚੀਜ਼ ਦੇਖੀਏ, ਨੇਚਰ ਨੂੰ ਦੇਖੋ, ਵਧੀਆ ਵਧੀਆ ਹੱਸਦੇ ਚਿਹਰੇ ਦੇਖੋ। ਤੁਸੀਂ ਦੇਖੋਗੇ 2 ਮਿੰਟ ਤੁਸੀਂ ਕਿਸੇ ਹੱਸਦੇ ਘਰੇ ਜਾਓਗੇ, ਜਿਹੜੇ ਹੱਸ ਰਹੇ ਨੇ ਤੁਸੀਂ ਵੀ ਜਾ ਕੇ ਹੱਸਣ ਲੱਗ ਪਓਗੇ, ਅਤੇ ਜੇ ਤੁਸੀਂ ਇੱਦਾਂ ਦੇ ਘਰੇ ਚਲੇ ਗਏ ਜਿਹੜੇ ਸਾਰੇ ਰੋ ਰਹੇ ਨੇ, ਤੁਸੀਂ ਵੀ 2 ਮਿੰਟਾਂ 'ਚ ਰੋ ਲਓ ਕਿ ਉਹ ਕੀ ਇਫੈਕਟ ਕਰ ਰਿਹਾ, ਕਿਉਂਕਿ ਤੁਹਾਡੇ ਮਾਇੰਡ ਨੇ ਉਹ ਚੀਜ਼ਾਂ ਨੋਟ ਕੀਤੀਆਂ ਕਿ ਨਹੀਂ ਇੱਥੇ ਇੱਦਾਂ ਦਾ ਮਾਹੌਲ ਆ, ਤੈਨੂੰ ਮੈਂ ਇੱਦਾਂ ਦਾ ਰਿਐਕਟ ਕਰਨਾ। ਅਤੇ ਜੇ ਤੁਸੀਂ ਹੱਸਣਾ ਖੇਡਣਾ ਸਟਾਰਟ ਕਰ ਦੋਗੇ ਤਾਂ ਤੁਹਾਨੂੰ ਸੇਮ ਉੱਦਾਂ ਦੀ ਹੀ ਵਾਈਬ ਆਉਣੀ ਸ਼ੁਰੂ ਹੋ ਜੀ। ਤੁਸੀਂ ਲਾਈਫ ਦੇ ਵਿੱਚ ਹੱਸਣਾ ਖੇਡਣਾ ਸ਼ੁਰੂ ਕਰ ਦੋਗੇ ਤਾਂ ਆਪਦੇ ਆਪ 'ਚ ਥੋੜ੍ਹੀਆਂ ਜਿਹੀਆਂ ਇੰਪਰੂਵਮੈਂਟ ਲੈ ਕੇ ਆਉਣੀਆਂ। ਆਪਾਂ ਤਾਂ ਇਹਦੇ ਨਾਲ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੂਗਾ ਅਤੇ ਕਾਲਰ ਵੀ ਆਪਾਂ ਅਟੈਂਡ ਕਰਦੇ ਜਾਣਾ। ਅਤੇ ਉਸ ਤੋਂ ਪਹਿਲਾਂ ਸਾਰਿਆਂ ਨੂੰ ਦੱਸਦਾ ਕਿ ਮੈਡੀਕੇਅਰ ਕਲੀਨਿਕ ਅਤੇ ਵਾਕਿੰਗ ਕਲੀਨਿਕ ਅਤੇ ਪੰਜਾਬੀ ਸਪੀਕਿੰਗ ਡਾਕਟਰ ਹੈਗੇ, ਨਵੇਂ ਪੇਸ਼ੈਂਟ ਵੀ ਲੈ ਰਹੇ ਨੇ, ਫਲੂ ਸ਼ੋਟ ਵੀ ਲੱਗਦੇ ਨੇ, ਜੇ ਫੈਮਿਲੀ ਮੈਡੀਸਨ ਦੇ ਲਈ ਕੋਈ ਵੀ ਸਰਵਿਸ ਚਾਹੀਦੀ ਹੈ, ਫੈਮਿਲੀ ਡਾਕਟਰ ਚਾਹੀਦਾ ਤੁਹਾਨੂੰ, ਤਾਂ 1987 ਜੈਫਰਸਨ ਵੈਨਿਊ ਦੇ ਉੱਤੇ ਸੰਪਰਕ ਕਰ ਸਕਦੇ ਹੋ। 204-416-1139 ਦੇ ਉੱਤੇ ਸੰਪਰਕ ਕਰ ਸਕਦੇ ਹੋ। ਮੰਡੇ ਟੂ ਫਰਾਈਡੇ 9 ਤੋਂ 5:30, ਸੈਟਰਡੇ 9 ਤੋਂ 4, ਸੰਡੇ 9 ਤੋਂ 1, ਫਾਰਮੈਸੀ ਵੀ ਕਲੀਨਿਕ ਦੇ ਅੰਦਰ ਆ। ਤਾਂ ਕਰਕੇ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਦਵਾਈ ਕਿੱਥੋਂ ਮਿਲੂਗੀ, ਉੱਥੇ ਹੀ ਦਵਾਈ ਮਿਲ ਜਾਣੀ ਆ ਤੁਹਾਨੂੰ। ਅਤੇ ਵਨ ਸਟੋਪ ਟਰੱਕ ਐਂਡ ਸੇਲਾਂ ਵੱਲੋਂ ਬਹੁਤ ਸਾਰੀਆਂ ਡੀਲਾਂ ਚੱਲ ਰਹੀਆਂ ਨੇ, ਯੂਜ਼ਡ ਟਰੱਕਾਂ ਦੇ ਉੱਤੇ ਬੜੇ ਲੋ ਮਾਈਲੇਜ ਨੇ, ਫਾਈਨੈਂਸ ਵੀ ਕਰਕੇ ਦੇਣਗੇ ਘੱਟ ਇੰਟਰਸਟ ਰੇਟ ਦੇ ਉੱਤੇ। ਜੇ ਇੰਜਨ ਰਿਪੇਅਰ ਕਰਾਉਣਾ ਹੋਵੇ ਜਾਂ ਮੇਜਰ ਰਿਪੇਅਰ ਕਰਾਉਣੀ ਹੋਵੇ, ਉਹਦੇ 'ਤੇ ਵੀ ਤੁਹਾਨੂੰ ਫਾਈਨੈਂਸ ਕਰਕੇ ਦੇ ਦੇਣਗੇ। ਫਿਊਲ ਕਾਰਡ ਵੀ ਮਿਲ ਜਾਣਗੇ, ਕੋਈ ਸਿਕਿਉਰਿਟੀ ਡਿਪੋਜ਼ਿਟ ਨਹੀਂ ਕਰਾਉਣਾ। 204-396-5454-5692 ਵਨ ਸਟੋਪ ਟਰੱਕ ਐਂਡ ਸੇਲ ਵਾਲਿਆਂ ਨਾਲ ਗੱਲਬਾਤ ਕਰਕੇ ਵਧੀਆ ਵਧੀਆ ਜਿਹੜੀਆਂ ਡੀਲਾਂ ਲੈ ਲਓ। ਅਤੇ ਇਹਦੇ ਨਾਲ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ, ਜ਼ਰੂਰ ਅਟੈਂਡ ਕਰ ਲਈਏ। ਰੇਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਹਾਂਜੀ ਵੀਰੇ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਹੋਰ ਵੀਰੇ ਕੀ ਹਾਲ ਚਾਲ?
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ। ਹਾਂ, ਮੈਂ ਵੀ ਵੇਟ ਕਰ ਰਿਹਾ ਸੀ, ਕੋਈ ਮੈਸੇਜ ਨਹੀਂ ਆਇਆ ਉਹਨਾਂ ਦਾ, ਮੇ ਬੀ ਅੱਜ ਨਹੀਂ ਆਉਣਗੇ ਉਹ।
1: ਅੱਛਾ
0: ਅੱਛਾ, ਨਹੀਂ ਹੱਸਣਾ
1: ਖੇਡਣਾ ਜ਼ਰੂਰੀ ਹੈ, ਲੇਕਿਨ ਇਨਫੋਰਮੇਸ਼ਨ ਵੀ ਜ਼ਰੂਰੀ ਹੈ ਵੀਰੇ।
0: ਇਨਫੋਰਮੇਸ਼ਨ ਦੇ ਰਿਹਾ ਨਾ, ਹੱਸਣਾ ਕਿੱਦਾਂ ਆ? ਧੰਨਵਾਦ ਜੀ, ਤੁਸੀਂ ਕਹਿਤਾ। ਥੈਂਕ ਯੂ ਸੋ ਮਚ। ਲਓ ਜੀ, ਅੱਜ ਦਾ ਜਿਹੜਾ ਸ਼ੋ ਆਪਣਾ ਕੋਈ ਇਨਫੋਰਮੇਟਿਵ ਨਹੀਂ ਗਾ, ਹੱਸਣਾ ਖੇਡਣਾ ਨਾ, ਇਹ ਇਨਫੋਰਮੇਸ਼ਨ ਕਿਸੇ ਨੂੰ ਜ਼ਰੂਰੀ ਨਹੀਂ ਗੀ। ਚਲੋ ਕੋਈ ਗੱਲ ਨਹੀਂ, ਤਾਂ ਆਪਣੇ ਲਈ ਉਹ ਜ਼ਰੂਰੀ ਆ ਕਿ USA ਕੀ ਹੋ ਰਿਹਾ, ਅਮੈਰੀਕਾ 'ਚ ਕੀ ਹੋ ਰਿਹਾ, ਟਰਾਂਟੋ 'ਚ ਕੀ ਹੋ ਰਿਹਾ ਆ, ਉਹ ਚੀਜ਼ਾਂ ਜ਼ਰੂਰੀ ਨੇ। ਚੱਲ ਆਪਾਂ ਉੱਦਾਂ ਦੇ ਟੋਪਿਕ ਹੀ ਸ਼ੁਰੂ ਕਰਿਆ ਕਰਾਂਗੇ, ਅਤੇ ਕੋਈ ਨਾ, ਨੈਕਸਟ ਕਾਲਰ ਅਟੈਂਡ ਕਰਦੇ ਹਾਂ। ਰੇਡੀਓ ਤੋਂ ਮਾਤੇ ਤੁਹਾਡਾ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ,
1: ਕੀ ਹਾਲ ਚਾਲ ਹੈ ਜੀ?
0: ਠੀਕ ਹੀ ਆ।
1: ਬਾਬੇ ਨਾਨਕ ਤੋਂ ਨੀ ਖੁਸ਼ ਹੋਈ ਵੀਰੇ, ਲੋਕਾਂ ਨੇ ਕਈਆਂ ਨੇ ਹੁਣ ਮੁੱਦਾ ਚੱਕਣਾ ਵੀ ਬੰਦਾ ਕਿੱਥੇ ਕੰਪੇਅਰ ਕਰਦਾ ਪਿਆ ਕਰਨ, ਪਰ ਵੀ ਤੁਸੀਂ ਆਪਣੀ ਜਿਹੜੀ ਤੋਰ ਆ ਮਸਤਾਨੀ ਚੈਲੀ ਤੁਰੇ ਆਓ ਨਾ ਜੀ, ਵੀ ਸਾਰਾ ਕੁਛ ਵਧੀਆ ਨੀ ਹੁੰਦਾ, ਸਾਰਾ ਕੁਛ ਮਾੜਾ ਨੀ ਹੁੰਦਾ। ਹੁਣ ਜੇ ਆਪਾਂ ਜਿਹੜੇ ਆਪਾਂ ਕੰਟਰੀ ਰਹਿੰਦੇ ਇੱਥੇ ਸਭ ਤੋਂ ਔਖੀ ਚੀਜ਼ ਖੁਸ਼ੀਆਂ ਲੱਭਣੀ ਹੈ, ਬਾਕੀ ਸਾਰਾ ਕੁਛ ਠੀਕ ਆ।
0: ਬਿਲਕੁਲ ਸਹੀ ਗੱਲ ਹੈ ਜੀ, ਆਪਦੇ ਆਪ ਸਭ ਤੋਂ ਪਹਿਲਾਂ ਖੁਸ਼ ਰਹਿਣਾ, ਸਭ ਤੋਂ ਪਹਿਲਾਂ ਆਪਦੀ ਟੈਨਸ਼ਨ ਲੈਣੀ ਚਾਹੀਦੀ ਬੰਦੇ ਨੂੰ, ਮੈਂ ਕਹਿੰਦਾ ਜੀ।
1: ਸਭ ਤੋਂ ਤੁਹਾਨੂੰ ਮੈਂ ਜਿਹੜੀ ਵੀਰੇ ਵੀ ਸਭ ਤੋਂ ਮੌਕੇ ਦੀ ਗੱਲ ਕੀਤੀ ਵੀ ਇਹ ਕੰਟਰੀ ਦੇ ਵਿੱਚ ਸਭ ਤੋਂ ਔਖੀ ਖੁਸ਼ੀ ਲੱਭਣੀ ਆ।
0: ਹਾਂਜੀ,
1: ਸਾਰੇ ਕੋਈ ਨਾ ਕੋਈ ਕੋਈ ਕੰਮਾਂ ਕਾਰਾਂ ਤੋਂ ਦੁਖੀ ਹੈ, ਕਿਸੇ ਕੋਲ ਜੋਬਾਂ ਹੈ ਨੀ, ਸਾਡੇ ਕਿੰਨੇ ਛੋਟੇ ਭੈਣ ਭਰਾ ਵਿਚਾਰੇ ਪ੍ਰੋਟੈਸਟ ਕਰੀ ਜਾਂਦੇ ਆ, ਆਪਣਾ ਫਿਊਚਰ ਹੀ ਬਹੁਤ ਡੰਮ ਦਿਖ ਰਿਹਾ ਹਨਾ, ਪਤਾ ਹੀ ਨੀ ਵੀ ਹੋਣਾ ਕੀ ਹੈ ਫਿਊਚਰ।
0: ਬਿਲਕੁਲ ਜੀ, ਬਿਲਕੁਲ।
1: ਸੋ ਚਲੋ ਕੋਈ ਗੱਲ ਨੀ, ਵੀ ਕਈ ਵਾਰ ਹੁਣ
0: ਕੋਈ ਗੱਲ
1: ਮੈਨੂੰ ਕਹਿਣਾ ਨੀ ਚਾਹੀਦਾ, ਕਿਉਂਕਿ ਹੁਣ ਅੱਜ ਕੱਲ
0: ਮਾਹੌਲ ਨੂੰ ਥੋੜਾ ਜਿਹਾ
1: ਅਸੀਂ ਬਿਲਕੁਲ ਹੀ ਵੀ ਮੰਨ ਲਓ ਉਹ ਚੀਜ਼ ਸੋਚਣੀ, ਨੈਗੇਟਿਵਿਟੀ ਬਿਲਕੁਲ ਹੀ ਆਪਾਂ ਕ੍ਰੀਏਟ ਕਰਨੀ ਅਸੀਂ ਪੱਕੇ ਲਿਸਨਰ ਹਾਂ ਐਵਰੀ ਡੇ।

0: ਕੰਮ ਛੱਡ ਕੇ ਵੀ ਸ਼ਾਇਦ ਘੰਟਾ ਸੁਣੀਏ ਵੀਰੇ, ਜੇ ਜ਼ਿਆਦਾ ਟਾਈਮ ਨਾ ਨਿਕਲੇ ਤਾਂ ਸੁਣੀਦਾ ਜ਼ਰੂਰ ਆ।
1: ਹਾਂਜੀ ਬਹੁਤ ਬਹੁਤ ਧੰਨਵਾਦ,
0: ਸਾਡੀ ਕਾਲ ਆਉਂਦੀ ਹੈ ਐਵਰੀ ਡੇ, ਸਾਡਾ ਕੋਈ ਨਾ ਕੋਈ ਸਾਡਾ ਚੋਇਸ ਸੌਂਗ ਹੁੰਦਾ ਹੀ ਆ।
1: ਬਿਲਕੁਲ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ, ਤੁਹਾਡਾ ਪਿਆਰ ਆ ਬਸ ਇਹੀ ਚਾਹੀਦਾ ਮੈਨੂੰ, ਇਹ ਮੇਰੀ ਰੂਹ ਦੀ ਖੁਰਾਕ ਆ ਬਸ।
0: ਅਸੀਂ ਕਿਹਾ ਵੀ ਬਹੁਤ ਪੁਰਾਣੇ ਮੰਨ ਲਓ ਵੀ ਜਦੋਂ ਦੇ ਆਏ ਹਾਂ ਇੱਥੇ 16-17 ਦੇ, ਉਦੋਂ ਦੇ ਲਿਸਨਰ ਆ ਜੀ ਤੁਹਾਡੇ।
1: ਸਹੀ ਹੈ, ਤਾਂ ਕਿਆ ਬਾਤ ਹੈ ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਸਾਰਾ ਪਿਆਰ ਤੁਹਾਨੂੰ।
0: ਬਰਾੜ ਬਾਈ ਉਹਨਾਂ ਨੂੰ ਪਤਾ।
1: ਹਾਂਜੀ ਹਾਂਜੀ,
0: ਅੱਜ ਅਸੀਂ ਨਾ ਵੀਰੇ ਤੂੰ ਮਾਹੌਲ ਤਾਂ ਆਪਾਂ ਕਰਦੇ ਹਾਂ ਖੁਸ਼ੀ ਵਾਲਾ, ਪਰ ਇੱਕ ਥੋੜ੍ਹਾ ਡਿਫਰੈਂਟ ਤਰ੍ਹਾਂ ਦਾ ਤੁਸੀਂ ਮੈਨੂੰ ਸੌਂਗ ਸੁਣਾ ਸਕਦੇ ਹੋ। ਰਾਜ ਬਰਾੜ ਸਾਹਿਬ ਦਾ ਪੁੱਤ ਵਰਗਾ ਫੋਰ ਟਰੈਕਟਰ ਜੱਟ ਨੇ ਵੇਚਿਆ ਰੋ
1: ਰੋ। ਓਏ ਹੋਏ ਹੋਏ, ਕਿਆ ਬਾਤ ਹੈ, ਜ਼ਰੂਰ ਲਵਾਂਗੇ।
0: ਤੇ ਤੁਹਾਡੇ ਕੋਲ ਟਾਈਮ ਤਾਂ ਥੋੜ੍ਹਾ ਘੱਟ ਰਹਿੰਦਾ, ਪਰ ਜੇ
1: ਟਰਾਈ ਕਰਾਂਗੇ,
0: ਰਿਕੁਐਸਟ ਹੈ ਜੀ,
1: ਟਰਾਈ ਕਰਾਂਗੇ ਜ਼ਰੂਰ ਜੀ।
0: ਠੀਕ ਹੈ ਜੀ,
1: ਓਕੇ ਜੀ, ਬਹੁਤ ਬਹੁਤ ਧੰਨਵਾਦ ਜੀ, ਬਿਲਕੁਲ ਜੀ ਬਿਲਕੁਲ। ਤੇ ਇੱਕ ਹੋਰ ਆਪਣੇ ਨਾਲ ਕਾਲਰ ਜੁੜ ਚੁੱਕੇ ਨੇ ਰੇਡੀਓ ਤੋਂ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
2: ਹੈਲੋ ਗੇਵੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ,
2: ਕੀ ਹਾਲ ਚਾਲ?
1: ਬਹੁਤ ਵਧੀਆ ਜੀ।
2: ਹਾਂਜੀ, ਮੇਰੇ ਸਟਾਫ ਦੀ ਰਿਕੁਐਸਟ ਹੈ ਰਣਜੀਤ ਬਾਵਾ ਦਾ ਕੋਈ ਗਾਣਾ ਜੇ ਲਾ ਸਕਦੇ ਹੋ।
1: ਜ਼ਰੂਰ ਲਵਾਂਗੇ ਜੀ।
2: ਹਾਂਜੀ, ਸ਼ੋ ਬਹੁਤ ਵਧੀਆ ਚੱਲ ਰਿਹਾ ਹੈ।
1: ਬਹੁਤ ਬਹੁਤ ਧੰਨਵਾਦ ਜੀ।
2: ਹਾਂਜੀ, ਓਕੇ, ਫਿਰ ਕੱਲ ਮਿਲਦੇ ਆਪਾਂ।
1: ਓਕੇ ਜੀ, ਓਕੇ, ਧੰਨਵਾਦ ਜੀ। ਬਿਲਕੁਲ ਜੀ, ਰਣਜੀਤ ਬਾਵਾ ਦਾ ਆਪਾਂ ਜ਼ਰੂਰ ਜਿਹੜਾ ਸੌਂਗ ਪਲੇ ਕਰਾਂਗੇ, ਅਤੇ ਨਾਲ ਦੀ ਨਾਲ ਜਿਹੜੀਆਂ ਹੋਰ ਆਪਣੀਆਂ ਡਿਮਾਂਡਾਂ ਪਹਿਲਾਂ ਆ ਚੁੱਕੀਆਂ ਉਹ ਵੀ ਆਪਾਂ ਪੂਰੀਆਂ ਕਰਦੇ ਜਾਣਾ, ਨਾਲ ਦੀ ਨਾਲ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਗਾ ਆਪਾਂ। ਅਤੇ ਜਿਹੜਾ ਪਹਿਲਾਂ ਆਪਾਂ ਨੂੰ ਸਰਪੰਚ ਸਾਹਿਬ ਦਾ ਵੀ ਜਿਹੜਾ ਮੈਸੇਜ ਆ ਚੁੱਕਿਆ ਸਾਉਣ ਮਹੀਨਾ, ਅਤੇ ਉਦੋਂ ਬਾਅਦ ਫਿਰ ਪੁੱਤ ਵਰਗਾ ਫੋਰਡ ਟਰੈਕਟਰ, ਅਤੇ ਬੈਕ ਟੂ ਬੈਕ ਪਲੇ ਕਰਦੇ ਹਾਂ ਜੀ।

ਤੇ ਕੰਟੀਨਿਊ ਆਪਾਂ ਇੱਦਾਂ ਹੀ ਮਾਹੌਲ ਬਣਾ ਕੇ ਰੱਖਣਾ। ਪਰ ਛੋਟਾ ਜਿਹਾ ਜਿਹੜਾ ਹੁਣ ਇੱਕ ਇੱਕ ਸਾਈਡ ਦਾ ਸੌਂਗ ਹੈ, ਵੈਸੇ ਇਹ ਜਿਹੜਾ ਸੌਂਗ ਹੈ ਸੁਣਨਾ ਬਹੁਤ ਜ਼ਰੂਰੀ ਹੈ ਸਾਰਿਆਂ ਦੇ ਲਈ। ਪਤਾ ਕਿਉਂ? ਕਿਉਂਕਿ ਉਹ ਗੀਤ ਦੇ ਵਿੱਚ ਲਾਈਨਾਂ ਨੇ ਕੁਝ ਕਿ ਪੁੱਤ ਵਰਗਾ ਫੋਰਡ ਟਰੈਕਟਰ ਜੱਟ ਨੇ ਵੇਚਿਆ ਰੋ ਰੋ ਕੇ, ਕਿਉਂਕਿ ਜਦੋਂ ਇੱਕ ਮਜਬੂਰੀਆਂ ਬਣ ਜਾਂਦੀਆਂ, ਆੜ੍ਹਤੀ ਦੇ ਪੈਸੇ ਨਹੀਂ ਦਿੱਤੇ ਜਾਂਦੇ ਜਾਂ ਕਿਸ਼ਤਾਂ ਨਹੀਂ ਦਿੱਤੀਆਂ ਜਾਂਦੀਆਂ ਟਰੈਕਟਰ ਦੀਆਂ, ਜਾਂ ਕਈ ਮਜਬੂਰੀਆਂ ਹੋ ਜਾਂਦੀਆਂ, ਕਿਉਂਕਿ ਜਿਹੜਾ ਕਿਸਾਨ ਹੁੰਦਾ ਨਾ ਉਹਦੇ 'ਤੇ ਮਾਰਾਂ ਬਹੁਤ ਪੈਂਦੀਆਂ, ਚਾਹੇ ਕਈ ਵਾਰੀ ਫਸ ਗੜੇ ਮਾਰੀ ਪੈ ਗਈ, ਰੱਬ ਦੀ ਮਾਰ ਪੈ ਜਾਂਦੀ ਹੈ, ਤਾਂ ਕਈ ਵਾਰੀ ਜਾਂ ਤੂਫਾਨ ਆ ਜਾਂਦੇ, ਹੜ੍ਹ ਆ ਜਾਂਦੇ, ਤਾਂ ਬਹੁਤ ਸਾਰੀਆਂ ਮਾਰਾਂ ਕਿਸਾਨ ਝੱਲਦਾ ਹੀ ਰਹਿੰਦਾ ਹੈ, ਤਾਂ ਕਈ ਵਾਰੀ ਮਜਬੂਰੀਆਂ ਬਣ ਜਾਂਦੀਆਂ, ਜਾਂ ਕਣਕ ਨੂੰ ਅੱਗ ਲੱਗ ਜਾਂਦੀ ਜਦੋਂ ਪੱਕਣ ਵਾਲੀ ਹੁੰਦੀ ਹੈ, ਵੱਢਣ ਵਾਲੀ ਹੁੰਦੀ ਆ, ਤਾਂ ਬਹੁਤ ਸਾਰੀਆਂ ਮਜਬੂਰੀਆਂ ਦਾ ਸਾਹਮਣਾ ਕਰਨਾ। ਅਤੇ ਉਸ ਹਾਲਾਤਾਂ ਦੇ ਵਿੱਚ ਜਦੋਂ ਉਹਨੂੰ ਫੋਰਡ ਟਰੈਕਟਰ ਵੇਚਣਾ ਪੈਂਦਾ, ਅਤੇ ਉਹ ਜਜ਼ਬਾਤ ਸੀ ਜਿਹੜੇ ਰਾਏ ਬਰਾੜ ਦੀ ਕਲਮ ਦੇ ਵਿੱਚ ਨੇ, ਜਿਹੜੇ ਆਪਾਂ ਗੀਤ ਦੇ ਵਿੱਚ ਸੁਣੇ ਹੋਏ ਨੇ, ਅਤੇ ਆ ਜਾਓ ਫਿਰ ਉਹ ਕੀ ਅਲਫਾਜ਼ ਸੀਗੇ, ਉਹ ਫੀਲਿੰਗ ਕੀ ਆ, ਉਹ ਮੂਵਮੈਂਟ, ਉਹ ਆਪਾਂ ਸੁਣਦੇ ਹਾਂ।

0: ਬਈ ਕੀ ਹੋਇਆ?
1: ਕੋਈ ਖੜੀ ਗੱਡੀ ਦਾ ਹੀ ਸ਼ੀਸ਼ਾ ਤੋੜ ਗਿਆ, ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿੱਥੇ ਜਾਵਾਂ।
0: ਤੁਸੀਂ ਮਿਸਟਰ ਆਟੋ ਗਲਾਸ ਵਾਲਿਆਂ ਕੋਲ ਜਾਓ, ਰਾਤ ਨੂੰ ਕਾਰ ਦੋ, ਸਵੇਰ ਤੱਕ ਰੈਡੀ। ਵਿੰਡਸ਼ੀਲਡ ਚ ਆ ਗਿਆ ਚਿੱਪੀਆਂ ਕ੍ਰੈਕ, ਰਿਪੇਅਰ ਕਰ ਦੇਣਗੇ। ਵਿੰਡਸ਼ੀਲਡ ਰਿਪਲੇਸਮੈਂਟ ਤੇ ਵਾਟਰ ਲੀਕ ਦੀ ਲਾਈਫ ਟਾਈਮ ਵਾਰੰਟੀ ਦਿੰਦੇ ਨੇ। ਕੋਈ ਅਲਾਈਨਮੈਂਟ ਕਰਾਉਣੀ ਹੈ, ਵੀਲ ਬੈਲੈਂਸਿੰਗ ਜਾਂ ਟਾਇਰ ਚੇਂਜ ਓਵਰ, ਇਹਨਾਂ ਕੋਲ ਹੀ ਜਾਓ। ਇੰਸ਼ੋਰੈਂਸ ਕਲੇਮ ਆਪ ਹੀ ਹੈਂਡਲ ਕਰ ਲੈਣਗੇ।
2: ਇੱਕ ਕਰਟਸੀ ਕਾਰ ਵੀ ਪ੍ਰੋਵਾਈਡ ਕਰਦੇ ਨੇ। ਕਾਲ ਕਰੋ ਤਜਿੰਦਰ ਸਿੰਘ ਹੋਰਾਂ ਨੂੰ 204-430-8138 ਤੇ। ਮਿਸਟਰ ਆਟੋ ਗਲਾਸ, 90 ਮੈਕਡੋਨਲਡ ਐਵੇਨਿਊ, ਵਿਨੀਪੈਗ।
3: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਨੰਬਰ 1 ਪੰਜਾਬੀ ਰੇਡੀਓ, ਰੇਡੀਓ ਧਮਾਲ, ਜਿੱਥੇ ਧਮਾਲਾਂ ਪੈਂਦੀਆਂ ਰਹਿਣਗੀਆਂ। ਸੋ ਕੀਪ ਲਿਸਨਿੰਗ ਰੇਡੀਓ ਧਮਾਲ।
4: ਤੇ ਬਿਲਕੁਲ ਜੀ, ਧਮਾਲਾਂ ਪੈਂਦੀਆਂ ਰਹਿਣੀਆਂ ਤੇ ਧਮਾਲਾਂ ਦੇ ਨਾਲ ਨਾਲ ਗੱਲਾਂ ਬਾਤਾਂ, ਇਨਫੋਰਮੇਸ਼ਨ, ਨੌਲੇਜ, ਹਾਸੇ ਖੇਡੇ, ਸਾਰਾ ਕੁਝ ਵਨ ਐਂਡ ਓਨਲੀ ਪਲੇਟਫਾਰਮ ਆ ਰੇਡੀਓ ਧਮਾਲ, ਜਿੱਥੇ ਫੁੱਲ ਐਚ ਡੀ ਕੁਆਲਿਟੀ ਦੇ ਵਿੱਚ ਤੁਹਾਨੂੰ ਗੀਤ ਵੀ ਤੁਹਾਨੂੰ ਮਿਲਦੇ ਨੇ, ਜਿਹੜਾ ਸੇਮ ਤੁਸੀਂ ਯੂਟਿਊਬ ਸਪੋਟੀਫਾਈ ਦੇ ਵਿੱਚ ਸੁਣਦੇ ਹੋ ਅਤੇ ਸੇਮ ਉਹੀ ਕੁਆਲਿਟੀ ਮਿਲਦੀ ਹੈ, ਅਤੇ ਨਾਲ ਦੀ ਨਾਲ ਇਨਫੋਰਮੇਸ਼ਨ, ਨੌਲੇਜ ਦੀਆਂ ਗੱਲਾਂ ਅਤੇ ਹੱਸਣਾ ਖੇਡਣਾ ਜਿਹੜਾ ਆਪਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਹੈ ਅਤੇ ਉਹ ਵੀ ਨਾਲ ਦੀ ਨਾਲ ਚੱਲਦਾ ਰਹਿੰਦਾ। ਆਪਾਂ ਨੂੰ ਚਾਚਾ ਜੀ ਵੀ ਹੱਸਾ ਕੇ ਜਾਂਦੇ ਆ ਅਤੇ ਹੋਰ ਵੀ ਆਪਾਂ ਨੂੰ ਕਈ ਕਾਲਰ ਹੱਸਾ ਕੇ ਜਾਂਦੇ ਨੇ ਅਤੇ ਨਾਲ ਦੀ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ, ਅਤੇ ਇੱਕੋ ਇੱਕ ਪਲੇਟਫਾਰਮ ਆ ਜਿਹੜਾ ਜਿੱਥੇ ਆਪਾਂ ਰਲ ਮਿਲ ਕੇ ਗੱਲਾਂ ਬਾਤਾਂ ਕਰਦੇ ਹਾਂ, ਇੱਕ ਦੂਜੇ ਨੂੰ ਦੱਸਦੇ ਹਾਂ ਕਿ ਆਹ ਚੀਜ਼ ਇੱਦਾਂ ਹੋਏ ਇੱਦਾਂ। ਕਈ ਵਾਰੀ ਸਮਾਜਿਕ ਮੁੱਦੇ ਹੋਣ, ਚਾਹੇ ਕੱਲ੍ਹ ਸਿਆਸਤ ਦਾ ਮੁੱਦਾ ਸੀ ਅਤੇ ਅੱਜ ਹੱਸਣ ਖੇਡਣ ਦਾ ਮੁੱਦਾ, ਤਾਂ ਸਾਰੇ ਆਪਦਾ ਯੋਗ ਜਿੰਨਾ ਵੀ ਹੁੰਦਾ ਯੋਗਦਾਨ ਪਾਉਂਦੇ ਹੋ। 204-780-8881 ਦੇ ਜਿਹੜੇ ਨਹੀਂ ਹਾਲੇ ਵੀ ਕਾਲ ਕਰਦੇ, ਜ਼ਰੂਰ ਕਾਲ ਕਰ ਲਿਆ ਕਰੋ। ਆਪਣਾ ਫੈਮਲੀ ਸ਼ੋਅ ਆ, ਸੰਗਣ ਸੁੰਗਣ ਦੀ ਕੋਈ ਗੱਲ ਨਹੀਂ, ਅਤੇ ਨਾਲ ਦੀ ਨਾਲ ਇਨਫੋਰਮੇਸ਼ਨ ਥੋੜ੍ਹਾ ਜਿਹਾ ਵਾਧਾ ਕਰਦਾ ਅਤੇ ਉਦੋਂ ਬਾਅਦ ਆਪਾਂ ਜਿਹੜਾ ਅਗਲਾ ਗੀਤ ਪਲੇ ਕਰਦੇ ਹਾਂ, ਅਤੇ ਉਦੋਂ ਪਹਿਲਾਂ ਸਾਰਿਆਂ ਨੂੰ ਦੱਸ ਗਏ ਕਿ ਰੀਮੈਕਸ ਪਰਫੋਰਮੈਂਸ ਅਤੇ ਫੈਮਲੀ ਦੇ ਵਿੱਚ ਤੁਹਾਡਾ ਵੈਲਕਮ ਕੀਤਾ ਜਾਂਦਾ ਜੇ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ। ਫੁੱਲ ਟਾਈਮ ਪੋਜੀਸ਼ਨ ਹੈਗੀ ਆ ਅਤੇ ਰੀਮੈਕਸ ਦੀ ਫੈਮਲੀ ਤੁਹਾਡਾ ਵੈਲਕਮ ਕੀਤਾ ਜਾਂਦਾ ਜੇ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ, ਪਾਰਟ ਟਾਈਮ ਨਹੀਂ ਚਾਹੀਦੇ ਗੇ। ਜਿਹੜੇ ਸਪੈਸ਼ਲ ਨੇ ਰੈਜੀਡੈਂਟ ਅਤੇ ਕਮਰਸ਼ੀਅਲ ਅਤੇ ਨਿਊ ਬਿਲਡਿੰਗ ਦੇ ਵਿੱਚ ਅਤੇ ਆਫਿਸ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਇਹਦੇ ਨਾਲ ਨਾਲ ਆਫਰ ਮਿਲ ਜਾਣੀਆਂ। ਆਫਿਸ ਦੇ ਵਿੱਚ ਜਦੋਂ ਤੁਸੀਂ ਕਲਾਇੰਟ ਨਾਲ ਮੀਟਿੰਗ ਕਰਨੀ ਆ, ਤੁਹਾਨੂੰ ਸਪੇਸ ਵੀ ਮਿਲ ਜੂਗੀ, ਫਲੈਕਸੀਬਲ ਜਿਹੜੇ ਫੀਸ ਪੈਕੇਜ ਮਿਲ ਜਾਣਗੇ, ਅਤੇ ਸਿੱਖਣ ਨੂੰ ਵੀ ਬਹੁਤ ਕੁਝ ਮਿਲੂਗਾ ਕਿਉਂਕਿ ਜਿਹੜੀ ਟੋਪ ਪਰਫੋਰਮਿੰਗ ਏਜੰਟ ਟੀਮ ਆ ਉਹਦੇ ਨਾਲ ਕੰਮ ਕਰਨ ਦਾ ਤੁਹਾਨੂੰ ਮੌਕਾ ਮਿਲੂਗਾ। ਅਤੇ ਆਫਲਾਈਨ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ। ਰਜਨ ਖਿੰਦਾ ਜੀ ਨੂੰ ਸੰਪਰਕ ਕਰ ਸਕਦੇ ਹੋ 204-893-2385 ਦੇ ਉੱਤੇ, 942 ਸੈਂਟ ਮੈਰੀ ਰੋਡ 'ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਅਤੇ ਰੋਇਲ ਫਰਨੀਚਰ 'ਤੇ ਬਹੁਤ ਸਾਰੇ ਫਰਨੀਚਰ ਦੀ ਜਿਹੜੀਆਂ ਭਾਰੀ ਜਿਹੜੀਆਂ ਡੀਲਾਂ ਚੱਲ ਰਹੀਆਂ ਨੇ ਘੱਟ ਪ੍ਰਾਈਜ਼ ਉੱਤੇ, 6 ਮੰਥ ਤੋਂ ਲੈ ਕੇ 2 ਸਾਲ ਦਾ 0% ਇੰਟਰਸਟ ਰੇਟ ਦੇ ਉੱਤੇ ਫਾਈਨੈਂਸ ਵੀ ਕਰਕੇ ਦੇਣਗੇ। 7 ਦਿਨ ਓਪਨ ਨੇ। 16-10 ਸੈਂਟ ਜੇਮਸ ਸਟਰੀਟ ਦੇ ਉੱਤੇ ਤੁਸੀਂ ਜਿਹੜੀ ਵਿਜ਼ਿਟ ਕਰ ਸਕਦੇ ਹੋ। ਸੁਪਿੰਦਰ ਬੋਪਾਰਾਈ ਜੀ ਨੂੰ ਸੰਪਰਕ ਕਰ ਲਓ 204-990-9097 ਦੇ ਉੱਤੇ, ਅਤੇ ਗੁਰਦੀਸ਼ ਬੋਪਾਰਾਈ ਨੂੰ ਸੰਪਰਕ ਕਰ ਲਓ 204-599-3611 ਦੇ ਉੱਤੇ, ਅਤੇ ਦਰਸ਼ਨ ਆਟੋ, ਜਦੋਂ ਵੀ ਆਪਾਂ ਰਿਪੇਅਰ ਅਤੇ ਸਰਵਿਸ ਦਾ ਨਾਮ ਲੈਂਦੇ ਹਾਂ ਤਾਂ ਦਰਸ਼ਨ ਆਟੋ ਦਾ ਨਾਮ ਸਾਹਮਣੇ ਆ ਜਾਂਦਾ, 352 ਪਾਪੂਲਰ ਅਵੈਨਿਊ ਦੇ ਉੱਤੇ ਨੇ। ਕਿਸੇ ਵੀ ਤਰ੍ਹਾਂ ਦੀ ਤੁਸੀਂ ਗੱਡੀ ਦੀ ਰਿਪੇਅਰ ਕਰਾਉਣੀ ਹੋਵੇ, ਸਰਵਿਸ ਕਰਾਉਣੀ ਹੋਵੇ, ਦਰਸ਼ਨ ਗਿੱਲ ਜੀ ਨਾਲ ਸੰਪਰਕ ਕਰ ਲਓ 204-416-0030 ਦੇ ਉੱਤੇ, ਤੁਸੀਂ ਸੰਪਰਕ ਕਰਕੇ ਵਧੀਆ ਵਧੀਆ ਜਿਹੜੀਆਂ ਡੀਲਾਂ ਲੈ ਸਕਦੇ ਹੋ। ਅਤੇ ਮਨਜੋਤ ਸਿੰਘ ਰੈਲਟਰ ਨਾਲ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਵਾਲਮਾਰਟ ਦੀ ਬੈਕ ਸਾਈਡ 'ਤੇ ਘਰ ਲੈਣਾ ਹੋਵੇ ਜਾਂ ਕਲਗੀਧਰ ਦਰਬਾਰ ਸਾਹਿਬ ਦੇ ਨੇੜੇ ਤੇੜੇ ਘਰ ਦੇਖ ਰਹੇ ਹੋ, ਤਾਂ ਇਹਨਾਂ ਕੋਲ ਬਹੁਤ ਸਾਰੀ ਲਿਸਟਿੰਗ ਹੈਗੀ ਆ। ਔਫ ਮਾਰਕੀਟ ਵੀ ਬਹੁਤ ਸਾਰੀਆਂ ਡੀਲਾਂ ਨੇ, ਜੇਕਰ ਵੇਚਣਾ ਚਾਹੁੰਦੇ ਹੋ ਜਾਂ ਖਰੀਦਣਾ ਚਾਹੁੰਦੇ ਹੋ, ਇਹਨਾਂ ਨਾਲ ਸੰਪਰਕ ਕਰ ਲਓ, ਵਧੀਆ ਵਧੀਆ ਡੀਲਾਂ ਮਿਲ ਜਾਣਗੀਆਂ। ਮਨਜੋਤ ਸਿੰਘ ਰੈਲਟਰ ਦਾ ਨੰਬਰ ਨੋਟ ਕਰ ਲਓ 204-999-1005 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਇਹਦੇ ਨਾਲ ਨਾਲ ਹੀ ਆਪਾਂ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਜ਼ਰੂਰ ਅਟੈਂਡ ਕਰ ਲਈਏ। ਰੇਡੀਓ ਧਮਾਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
5: ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਆ?
4: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ।
5: ਪ੍ਰੋਗਰਾਮ ਆਪਣਾ ਚੜ੍ਹਦੀ ਕਲਾ 'ਚ, ਜਮਾਂ ਵਰੀ ਕਰਨ ਦੀ ਲੋੜ ਨਹੀਂ।
4: ਹਾਂਜੀ, ਬਹੁਤ ਬਹੁਤ ਧੰਨਵਾਦ ਜੀ।
5: ਆਹੋ, ਕੋਈ ਨੀ, ਆਏ ਆ ਜਿਹੜੇ ਹੁਣ ਵਿੱਚ ਹਾਸਾ ਮਜ਼ਾਕ ਕਰਨ ਵਾਲੇ ਬੰਦੇ ਵੀ ਆਉਂਦੇ ਹੁੰਦੇ ਆ।
4: ਹਾਂਜੀ ਹਾਂਜੀ,
5: ਇਹਨਾਂ ਦਾ ਗੁੱਸਾ ਨਹੀਂ ਕਰਨਾ।
4: ਨਹੀਂ ਨਹੀਂ ਨਹੀਂ, ਗੁੱਸਾ ਨਹੀਂ ਕਰਦੇ। ਮੈਨੂੰ ਥੋੜਾ ਜਿਹਾ ਫੀਲ ਹੋਇਆ ਕਿ ਲਾਈਕ ਕਹਿ ਰਹੇ ਨੇ ਕਿ ਇਨਫੋਰਮੇਸ਼ਨ ਨਹੀਂ ਹੈਗੀ।
5: ਉਹ ਸਮਝ ਹੀ ਹਸਾ ਕੇ ਗਿਆ ਸਾਰਿਆਂ ਨੂੰ।
4: ਸਹੀ ਗੱਲ ਆ, ਮੈਨੂੰ ਤਾਂ ਆਪ ਖੁਦ ਹਸਾ ਆਇਆ ਕਿ ਅੱਛਾ ਸੱਚੀ ਇਹ ਚੀਜ਼ ਹੈਗੀ ਆ।
5: ਉਹ ਤਾਂ ਸਮਝ ਹੀ ਹਸਾ ਕੇ ਗਿਆ, ਉਹ ਤਾਂ ਸਮਝ ਹੀ, ਉਹਦਾ ਤਾਂ ਧੰਨਵਾਦ ਕਰਨਾ ਚਾਹੀਦਾ।
4: ਸਹੀ ਗੱਲ ਆ, ਜੇ ਅੱਜ ਦਾ ਪ੍ਰੋਗਰਾਮ ਜਿਹਨੂੰ ਇਨਫੋਰਮੇਸ਼ਨ ਵਾਲਾ ਨਹੀਂ ਲੱਗਿਆ ਨਾ, ਫਿਰ ਬਾਡੀ ਨੂੰ ਲੈ ਕੇ ਜਿਹਨੂੰ ਇਨਫੋਰਮੇਸ਼ਨ ਚਾਹੀਦੀ ਗੀ।
5: ਨਹੀਂ ਨਹੀਂ, ਇਨਫੋਰਮੇਸ਼ਨ ਰੋਜ਼ ਤਾਂ ਨਹੀਂ ਇਨਫੋਰਮੇਸ਼ਨ ਹੀ ਚਾਹੀਦੀ, ਲੈ ਆਪਾਂ ਇਨਫੋਰਮੇਸ਼ਨ ਦੇ ਦਿੰਦੇ
4: ਆ। ਹਾਂਜੀ,
5: MPI ਜਿਹੜੀ ਗੇਟਵੇ ਆ ਨਾ,
4: ਹਾਂਜੀ,
5: ਉੱਥੇ ਆਪਾਂ ਜਦੋਂ ਮਰਜ਼ੀ ਜਾ ਕੇ ਟੈਸਟ ਦੇ ਸਕਦੇ ਆ, ਕੋਈ ਬੁੱਕ ਕਰਾਉਣ ਦੀ ਲੋੜ ਨਹੀਂ।
4: ਕੀ ਬਾਤ ਹੈ, ਲਓ ਲੇਟੈਸਟ ਅਪਡੇਟ ਆ
5: ਇਹ, ਪਾਗਰਾਂ ਵੀ ਹੁਣੇ ਇਹਨਾਂ ਨੂੰ ਦੇਣ ਇਨਫੋਰਮੇਸ਼ਨ, ਆ ਚੱਕ ਨਵੀਂ ਅਪਡੇਟ।
4: ਲਓ ਜੀ, ਅਪਡੇਟ ਸਾਰਿਆਂ ਨੂੰ ਮਿਲ ਹੀ ਚੁੱਕੀ ਹੈ, ਦੇਖ ਲਓ MPI ਦੇ ਉੱਤੇ ਤੁਸੀਂ ਜਦੋਂ ਮਰਜ਼ੀ ਜਾ ਆੜੋ, ਤੇ ਤੁਹਾਨੂੰ ਗੇਟਵੇ ਵਾਲੇ ਤੇ, ਜਦੋਂ ਮਰਜ਼ੀ ਜਾਓ ਟੈਸਟ ਦੇ ਦਿਓ, ਤੇ ਤੁਹਾਨੂੰ ਕੋਈ ਵੀ ਵੇਲਾ ਅਪਾਇੰਟਮੈਂਟ ਲੈਣ ਦੀ ਲੋੜ ਨਹੀਂ ਹੈਗੀ। ਜਿਵੇਂ ਪਹਿਲਾਂ ਜਾਂਦੇ ਹਾਂ, ਫਿਰ ਆਪਾਂ ਵਾਪਸ ਘਰੇ ਆਉਂਦੇ, 2-3 ਘੰਟੇ ਆਪਾਂ ਨੂੰ ਟਾਈਮ ਨਹੀਂ ਮਿਲਦਾ, ਪਰ ਸਿੱਧਾ ਜਾਓ ਤੇ ਜਾਓ ਟੈਸਟ ਦਿਓ,
5: ਤਿਆਰੀ ਕਰਕੇ ਜਾਓ ਤੇ ਉੱਥੇ ਜਾ ਕੇ ਪੇਪਰ।
4: ਬਸ ਸਹੀ ਹੈ ਜੀ, ਸਹੀ ਹੈ।
5: ਇਹਨਾਂ ਨੂੰ ਗਾਣਾ ਲਾ ਦੀ ਜੈਸਮੀਨ ਦਾ ਵੀਰੇ,
4: ਹਾਂਜੀ,
5: ਨਵਾਂ ਆਇਆ ਨਾ।
4: ਓਕੇ, ਕਿਹੜਾ ਗਾਣੇ ਦਾ ਨਾਮ ਕੀ ਆ?
5: ਹਨੀ ਰੋਂਦੀ ਜੀ ਦਾ।
4: ਤੇ ਜੈਸਮੀਨ ਦਾ ਜਿਹੜਾ ਗੀਤ ਆ ਉਹ ਵੀ ਜ਼ਰੂਰ ਆਪਾਂ ਪਲੇ ਕਰਦੇ ਹਾਂ ਅਤੇ ਉਦੋਂ ਪਹਿਲਾਂ ਸਾਰਿਆਂ ਦਾ ਥੋੜ੍ਹਾ ਜਿਹਾ ਆਪਾਂ ਨੌਲੇਜ 'ਚ ਵਾਧਾ ਕਰ ਦਈਏ ਕਿ ਜਿਹੜਾ ਗੰਢੂ ਆਟੋ ਸੇਲ ਵਾਲਿਆਂ ਕੋਲ ਬਹੁਤ ਸਾਰੀਆਂ ਯੂਜ਼ਡ ਕਾਰਾਂ ਹੈਗੀਆਂ ਨੇ, ਵੈਨ ਐਸ ਯੂ ਵੀ ਮੇਜਰ ਮੈਨੇ ਰਿਪੇਅਰ ਵੀ ਕਰਕੇ ਦਿੰਦੇ ਆ, ਬ੍ਰੈਂਡਡ ਆਪਾਂ ਨੂੰ ਹਰ ਇੱਕ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਾਡਲ ਦੀ ਰਿਪੇਅਰ ਕਰਾਉਣੀ ਹੋਵੇ ਤੁਸੀਂ ਕਰਾ ਸਕਦੇ ਹੋ ਅਤੇ ਯੂਜ਼ਡ ਟਾਇਰ ਵੀ ਮਿਲ ਜਾਣਗੇ ਤੁਹਾਨੂੰ, ਨਵੇਂ ਜਾਂ ਪੁਰਾਣੇ ਲੈਣੇ ਹੋਣ ਉਹ ਵੀ ਘੱਟ ਪ੍ਰਾਈਜ਼ 'ਤੇ ਮਿਲ ਜਾਣਗੇ। 222 ਮੈਕਲੀ ਸਟਰੀਟ ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ ਮਹਿੰਦਰ ਸਿੰਘ ਗੰਢੂ ਜੀ ਨਾਲ, 204-227-8028 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਇੱਕ ਹੋਰ ਕਾਲਰ ਜੁੜ ਚੁੱਕੇ ਨੇ ਆਪਣੇ ਨਾਲ, ਰੇਡੀਓ ਦਮਾਲ ਦਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
6: ਹਾਂਜੀ ਕੇਵੀ ਵੀਰ, ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ। ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹਿਣਾ ਤੇ ਜਿਹੜੀਆਂ ਫਰਮੈਸ਼ਾਂ ਆ ਚੁੱਕੀਆਂ ਤੇ ਇਹ ਵੀ ਆਪਾਂ ਜ਼ਰੂਰ ਪੂਰੀਆਂ ਕਰ ਦੇਈਏ ਤੇ ਆ ਜਾਓ ਫਿਰ ਬੈਕ ਟੂ ਬੈਕ ਇਹ ਫਰਮੈਸ਼ਾਂ ਪੂਰੀਆਂ ਕਰਕੇ ਆਈਏ। ਪਹਿਲਾਂ ਤਾਂ ਆਪਾਂ ਜੈਸਮੀਨ ਨੂੰ ਸੁਣ ਲਈਏ, ਜੈਸਮੀਨ ਦਾ ਜਿਹੜਾ ਨਵਾਂ ਗਾਣਾ ਮੇਰੇ ਸਾਨੂੰ ਦਦੰਦਰ ਦੇ ਵਿੱਚ ਆਇਆ ਸੀ, ਸ਼ਾਇਦ ਉਹ ਗਾਣਾ ਕਿਹਾ ਆ ਵੀਰ ਨੇ, ਤਾਂ ਆਪਾਂ ਪਲੇ ਕਰ ਦਿੰਦੇ ਹਾਂ ਤੇ ਜਿਹੜਾ ਵੀ ਹੋਇਆ ਤਾਂ ਜੇ ਹੀ ਆ ਤਾਂ ਵੈਲ ਐਂਡ ਗੁੱਡ ਆ।

ਤੇ ਗੀਤ ਦਾ ਸਿਲਸਿਲਾ ਇੱਦਾਂ ਹੀ ਜਾਰੀ ਰਹੂਗਾ ਤੇ ਮੈਂ ਲਾਸਟ ਤੇ ਇਹੀ ਕਹਿਣਾ ਕਿ ਕੱਲ ਨੂੰ ਫੇਰ ਰੂਬਰੂ ਹੋਵਾਂਗੇ, ਕੱਲ ਦਾ ਜਿਹੜਾ ਸ਼ੋਅ ਹੋਊਗਾ ਤੇ ਉਹ ਬੀਟ ਦਾ ਸੌਂਗ ਹੋਊਗਾ ਫਰਾਈਡੇ, ਜਿਹੜਾ ਆਪਾਂ ਇੰਜੋਏ ਕਰਦੇ ਹੁੰਦੇ 2 ਤੋਂ ਲੈ ਕੇ 5 ਵਜੇ ਤੱਕ ਕੰਟੀਨਿਊ ਤੁਹਾਡੇ ਨੱਚਣ ਟੱਪਣ ਵਾਲੇ ਗੀਤ ਲੱਗਦੇ ਰਹਿਣਗੇ ਤੇ ਇਹਦੇ ਨਾਲ ਨਾਲ ਤੁਹਾਨੂੰ ਸਾਰਿਆਂ ਨੂੰ ਦੱਸ ਗਿਆ ਕਿ ਟਰੈਵਲ ਕਈ ਕਹਿੰਦੇ ਮਹਿੰਗਾ ਹੋ ਗਿਆ ਤਾਂ ਤੁਹਾਨੂੰ ਸਸਤੀਆਂ ਟਿਕਟਾਂ ਦਵਾ ਦਾਂਗੇ, ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰ ਵਾਲਿਆਂ ਨਾਲ ਤੁਸੀਂ ਗੱਲਬਾਤ ਕਰ ਲਓ, ਸਸਤੀਆਂ ਟਿਕਟਾਂ ਮਿਲ ਜਾਣਗੀਆਂ, ਬੈਸਟ ਵੈਕੇਸ਼ਨ ਪੈਕੇਜ ਮਿਲ ਜਾਣਗੇ ਤੇ ਨਾਲ ਦੀ ਨਾਲ ਚੀਪ ਫਲਾਈਟਾਂ ਟਿਕਟਾਂ ਮਿਲ ਜਾਂਗੀਆਂ, ਚਾਹੇ ਡੋਮੈਸਟਿਕ ਟੂਰ ਕਰਨਾ ਚਾਹੇ ਇੰਟਰਨੈਸ਼ਨਲ ਟੂਰ ਕਰਨਾ, ਨੰਬਰ ਨੋਟ ਕਰ ਲਓ 204-202-0104 ਦੇ ਉੱਤੇ ਸੰਪਰਕ ਕਰਕੇ ਮਾਨ ਇੰਟਰਨੈਸ਼ਨਲ ਟਰੈਵਲ ਐਂਡ ਟੂਰਾਂ ਨਾਲ ਸਸਤੀਆਂ ਸਸਤੀਆਂ ਜਿਹੜੀਆਂ ਟਿਕਟਾਂ ਲੈ ਲਓ ਤੇ ਜੇ ਕਰਤਿਆਂ ਨੂੰ ਬੁਲਾਉਣਾ ਇੱਥੇ ਜਾਂ ਤੁਸੀਂ ਘੁੰਮਣ ਫਿਰਨ ਜਾਣਾ ਤਾਂ ਸਸਤੀਆਂ ਸਸਤੀਆਂ ਟਿਕਟਾਂ ਚਾਹੁੰਦੇ ਹਾਂ ਤਾਂ ਜਲਦੀ ਜਲਦੀ ਸੰਪਰਕ ਜ਼ਰੂਰ ਕਰ ਲਿਓ ਜੇ ਤਾਂ ਕੱਲ੍ਹ ਨੂੰ ਫਿਰ ਉਬਰੂ ਨੇ 1-3 ਇੰਜੋਏ ਕਰਦੇ ਹਾਂ ਫਿਰ ਸੇਮ ਵਾਈਬ ਦੇ ਨਾਲ ਹੱਸਣ ਖੇਡਣ ਦੇ ਨਾਲ ਅਤੇ ਨੱਚਣਾ ਟੱਪਣਾ ਅਤੇ ਕੱਲ੍ਹ ਨੂੰ ਉਹ ਬੀਟ ਸੌਂਗ ਲਾ ਕੇ ਨੱਚਦੇ ਰਹਾਂਗੇ ਤਾਂ ਲਾਸਟ 'ਤੇ ਇੱਕ ਜਿਹੜਾ ਗਿੱਧਾ ਸੌਂਗ ਆਰਨੇ ਦਾ ਜ਼ਰੂਰ ਪਲੇ ਕਰਕੇ ਜਾਵਾਂਗੇ ਤੁਹਾਡੇ ਲਈ ਅਤੇ ਕੱਲ੍ਹ ਨੂੰ ਫਿਰ ਉਬਰੂ ਹੁੰਦੇ ਹਾਂ ਅਤੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਫੋਕਸਡ ਇੰਸ਼ੋਰੈਂਸ ਫਾਈਨੈਂਸ਼ੀਅਲ ਵੱਲੋਂ ਜਿਹੜਾ ਸਪੋਂਸਰ ਕੀਤਾ ਗਿਆ ਸੀ ਲਾਈਫ ਡਿਜੀਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਜ਼ਟਰ ਇੰਸ਼ੋਰੈਂਸ RRSP TFSA RESP ਕਮਰਸ਼ੀਅਲ ਮੋਰਗੇਜ ਦੇ ਸਪੈਸ਼ਲ ਨੇ ਬੀਰ ਇੰਦਰ ਸਿੰਘ ਬਹਿਲ ਜੀ 204-230-4 ਕਿਤੇ ਤੁਸੀਂ ਸੰਪਰਕ ਕਰ ਸਕਦੇ ਹੋ, ਜਿਮਲ ਸਿਮਰਜੀਤ ਸਿੰਘ ਜੈਸਵਾਲ ਨਾਲ ਸੰਪਰਕ ਕਰ ਸਕਦੇ ਹੋ 204-688-3037 ਦੇ ਉੱਤੇ। ਕੱਲ੍ਹ ਨੂੰ ਫਿਰ ਰੂਬਰੂ ਹੁੰਦੇ ਹਾਂ ਜੀ, ਤਦ ਤੱਕ ਲਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।